ਬਿਲਕੁਲ ਜੀ, ਧੰਨਵਾਦ ਜਿਹੜਾ ਉਹ ਕਰਨਾ ਚਾਹੀਦਾ ਕੁਦਰਤ ਦਾ, ਧਰਤੀ ਦਾ ਤੇ ਸਾਰਿਆਂ ਦਾ ਜਿਨ੍ਹਾਂ ਨੇ ਇਸ ਜ਼ਿੰਦਗੀ ਦੇ ਵਿੱਚ ਸਾਨੂੰ ਲਿਆਂਦਾ। ਸੋ ਆਈ ਥਿੰਕ ਵੀ ਇਸ ਥੈਂਕਫੁਲ ਸੌਂਗ ਦੇ ਨਾਲ ਹੀ ਕੁਦਰਤ ਵਾਲੇ ਪਾਸੇ ਚੱਲਦੇ ਹਾਂ, ਕਿਉਂਕਿ ਕੁਦਰਤ ਨੇ ਕਾਫੀ ਕੁਛ ਨਵਾਂ ਨਵਾਂ ਲੈ ਕੇ ਆਂਦਾ। ਜਿੱਦਾਂ ਕਿ ਅੱਜ ਦਾ ਵੈਦਰ 23 ਜੂਨ ਨੂੰ 23 ਡਿਗਰੀ ਤੇ ਬਹੁਤ ਹੀ ਖੂਬਸੂਰਤ ਵੈਦਰ ਸੀਗਾ ਅੱਜ ਸਟੂਡੀਓ ਚ। ਵੈਸੇ ਆਉਣ ਨੂੰ ਦਿਲ ਨਹੀਂ ਕਰਦਾ ਜਦੋਂ ਗਰਮ ਮੌਸਮ ਹੁੰਦਾ ਤੇ ਬਾਹਰ ਆਪਾਂ ਆਪਣੇ ਕੰਮ ਕਾਰ ਕਰਦੇ ਹੁੰਦੇ ਹਾਂ ਤੇ, ਬਟ ਫਿਰ ਵੀ ਕਿਉਂਕਿ ਹੁਣ ਆਉਣ ਵਾਲੇ ਦਿਨ ਵਧੀਆ ਰਹਿਣੇ ਆ ਇਸ ਕਰਕੇ ਪਹੁੰਚ ਗਏ। ਪਰ ਕੱਲ ਦਾ ਦਿਨ ਅੱਜ ਤੋਂ ਵੀ ਗਰਮ ਹੋਣ ਵਾਲਾ, ਅੱਜ ਦਾ 23 ਡਿਗਰੀ, ਵੱਧ ਤੋਂ ਵੱਧ ਘੱਟ ਤੋਂ ਘੱਟ 5 ਡਿਗਰੀ। ਬੁੱਧਵਾਰ 24 ਜੂਨ ਨੂੰ ਵੈਡਨਸਡੇ ਵਾਲੇ ਦਿਨ 25 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ, ਘੱਟ ਤੋਂ ਘੱਟ 8 ਡਿਗਰੀ, ਤੇ ਥਰਸਡੇ ਨੂੰ ਫਿਰ 24 ਡਿਗਰੀ ਤੇ 11 ਡਿਗਰੀ ਜਿਹੜਾ ਟੈਂਪਰੇਚਰ ਆਉਣ ਵਾਲੇ ਦਿਨਾਂ ਦਾ ਹੋਏਗਾ। ਫਰਾਈਡੇ ਨੂੰ 21-11, ਸੈਟਰਡੇ ਨੂੰ ਫਿਰ ਤੁਸੀਂ 9 ਮਿਲੀਮੀਟਰ ਤੱਕ ਜਿਹੜੀ ਇਹ ਥੰਡਰਸਟੋਰਮ ਦੇ ਨਾਲ ਬਾਰਿਸ਼ ਜਿਹੜੀ ਦੇਖ ਸਕਦੇ ਹੋ, ਜਿਹੜੀ ਕਿ ਸੰਡੇ ਵਾਲੇ ਦਿਨ ਵੀ ਜਾਰੀ ਰਹੇਗੀ, ਡਬਲ ਹੋ ਜਾਏਗੀ ਸੰਡੇ ਵਾਲੇ ਦਿਨ। ਸੋ ਆਲਮੋਸਟ 18 ਮਿਲੀਮੀਟਰ ਰੇਨ ਜਿਹੜੀ ਹੈ ਉਹ ਸੰਡੇ, ਫਿਰ ਮੰਡੇ ਨੂੰ ਵੀ 5-6 ਮਿਲੀਮੀਟਰ ਤੱਕ ਜਿਹੜੀ ਹੈ ਸਕੈਟਰ ਥੰਡਰਸਟੋਰਮ ਦੇ ਨਾਲ ਰੇਨ ਦੇਖੀ ਜਾਏਗੀ। ਸੋ ਸੈਟਰਡੇ 17-12, ਸੰਡੇ 14-12 ਤੇ ਮੰਡੇ ਨੂੰ 18-12 ਦੇ ਨਾਲ ਇਹ ਆਉਣ ਵਾਲੇ ਦਿਨ ਜਿਹੜੇ ਆ ਇਸ ਤਰ੍ਹਾਂ ਦਾ ਟੈਂਪਰੇਚਰ ਰਹਿਣ ਵਾਲਾ। ਸੋ ਆਈ ਹੋਪ ਉਸ ਤੋਂ ਪਹਿਲਾਂ ਤੁਸੀਂ ਇੰਜੋਏ ਕਰ ਲਓਗੇ, ਤੇ ਰੇਨ ਦਾ ਵੀ ਆਪਣੇ ਮਜ਼ਾ ਹੁੰਦਾ ਕਿਉਂਕਿ ਇਹ ਕਿਸਾਨਾਂ ਵਾਸਤੇ ਬਹੁਤ ਵਧੀਆ। ਇਸ ਵਾਰੀ ਕਿਸਾਨ ਕਾਫੀ ਖੁਸ਼ ਨੇ, ਤੇ ਦੂਜੇ ਪਾਸੇ ਅਲਬਰਟਾ ਚ ਮੰਨਿਆ ਜਾ ਰਿਹਾ ਵੀ 133 ਮਿਲੀਮੀਟਰ ਤੱਕ ਆਲਰੇਡੀ ਰੇਨ ਪੈ ਗਈ, ਜਿਹਦੇ ਨਾਲ ਥੋੜਾ ਲੋਡ ਘਟੇਗਾ। ਵੈਸੇ ਜਿਸ ਤਰੀਕੇ ਨਾਲ ਰਿਸਟ੍ਰਿਕਸ਼ਨ ਜਿਹੜੀਆਂ ਲਾਈਆਂ ਗਈਆਂ ਸਿਟੀ ਵੱਲੋਂ, ਉਹ ਰਿਸਟ੍ਰਿਕਸ਼ਨ ਥੋੜੀਆਂ ਜਿਹੀਆਂ ਘੱਟ ਜਾਣਗੀਆਂ ਤੇ ਵਧੀਆ ਤਰੀਕੇ ਦੇ ਨਾਲ ਵੈਦਰ ਜਿਹੜਾ ਹੈ ਉਹ ਰਹੇਗਾ। ਸੋ ਪਾਣੀ ਦੇ ਨਾਲ ਨਾਲ ਕਈ ਵਾਰੀ ਕੀ ਹੁੰਦਾ ਵੀ ਆਪਾਂ ਸੋਚਦੇ ਹਾਂ ਵੀ ਸ਼ਾਇਦ ਪਾਣੀ ਜਿਹੜਾ ਹੈ ਉਹ ਮੌਨਸੂਨ ਜਾਂ ਬਾਰਿਸ਼ ਜਿਹੜੀ ਆਉਂਦੀ ਹੈ

0: ਪੰਜਾਬ ਦੇ ਉੱਤੇ ਪੱਛਮੀ ਗੜਬੜੀ ਅਤੇ ਹਰਿਆਣਾ ਦੇ ਨੇੜੇ ਬਣੇ ਮੌਸਮੀ ਸਿਸਟਮ ਦੇ ਅਸਰ ਨਾਲ ਅਗਲੇ ਕੁਝ ਦਿਨਾਂ ਤੱਕ ਖਾਸ ਤੌਰ ਤੇ ਅੱਜ 23 ਜੂਨ ਤੋਂ ਲੈ ਕੇ 28 ਜੂਨ ਤੱਕ ਮੌਸਮ ਇੱਥੇ ਸੁਹਾਵਣਾ ਬਣਿਆ ਰਹਿ ਸਕਦਾ ਹੈ। ਕਈ ਥਾਵਾਂ ਤੇ ਬਦਲਵਾਈ ਰਹੇਗੀ, ਵਿੱਚ ਵਿੱਚ ਮੀਂਹ ਪੈਂਦਾ ਰਹੇਗਾ, ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੂਰੀ ਪੂਰੀ ਸੰਭਾਵਨਾ ਹੈ। ਉਸ ਤੋਂ ਬਾਅਦ 29-30 ਜੂਨ ਨੂੰ ਵੀ ਕੁਝ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਤੇ 1-2-3 ਜੁਲਾਈ ਦੇ ਵਿੱਚ ਵਿੱਚ ਮੌਨਸੂਨ ਦੀਆਂ ਜਿਹੜੀਆਂ ਪੌਣਾ ਹਨ ਉਹ ਤਕਰੀਬਨ ਸਾਰੇ ਪੰਜਾਬ ਨੂੰ ਕਵਰ ਕਰ ਲੈਣਗੀਆਂ। ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਖ਼ਬਰਾਂ ਚੱਲ ਰਹੀਆਂ ਹਨ ਕਿ ਐਲਨੀਨੋ ਦਾ ਪ੍ਰਭਾਵ ਸ਼ੁਰੂ ਹੋ ਗਿਆ ਹੈ, ਇਸ ਕਰਕੇ ਮੀਂਹ ਘੱਟ ਪੈ ਰਹੇ ਹਨ, ਮੌਨਸੂਨ ਅਟਕਿਆ ਪਿਆ ਹੈ, ਪਰ ਹਾਲ ਦੀ ਘੜੀ ਅਜਿਹੀ ਕੋਈ ਗੱਲ ਨਹੀਂ ਹੈ ਤੇ ਨਾ ਹੀ ਭਾਰਤ ਦੇ ਵਿੱਚ ਮੌਨਸੂਨ ਵਾਲੇ ਬੱਦਲ ਗਾਇਬ ਹੋਏ ਹਨ। ਮੌਨਸੂਨ ਪਿਛਲੇ 12-15 ਦਿਨਾਂ ਤੋਂ ਅਟਕਿਆ ਜ਼ਰੂਰ ਹੋਇਆ ਸੀ, ਪਰ ਹੁਣ ਇਹ ਮੁੜ ਤੋਂ ਸਰਗਰਮ ਹੋ ਗਿਆ ਹੈ। 2 ਹਫ਼ਤੇ ਦੀਆਂ ਬ੍ਰੇਕਾਂ ਤੋਂ ਬਾਅਦ ਕੇਂਦਰੀ ਪੱਟੀ ਵੱਲ ਮੌਨਸੂਨ ਵੱਧ ਗਿਆ ਹੈ। ਇਹ ਹੁਣ ਮਹਾਰਾਸ਼ਟਰ, ਤੇਲੰਗਾਨਾ ਤੇ ਛੱਤੀਸਗੜ੍ਹ ਦੇ ਹੋਰ ਹਿੱਸਿਆਂ ਦੇ ਨਾਲ ਨਾਲ ਕਰਨਾਟਕਾ ਦੇ ਬਾਕੀ ਬਚੇ ਹੋਏ ਇਲਾਕਿਆਂ ਵਿੱਚ ਵੀ ਪਹੁੰਚ ਚੁੱਕਿਆ ਹੈ। ਛੱਤੀਸਗੜ੍ਹ ਦੇ ਵਿੱਚ ਵੀ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ। ਬੰਗਾਲ ਦੀ ਖਾੜੀ ਵਿੱਚ ਬਣੇ ਸਿਸਟਮ ਦੀ ਵਜ੍ਹਾ ਨਾਲ ਮੌਨਸੂਨ ਨੂੰ ਅੱਗੇ ਵਧਣ ਦੇ ਵਿੱਚ ਮਦਦ ਮਿਲੀ ਹੈ। ਮੌਸਮ ਵਿਭਾਗ ਨੇ 22 ਜੂਨ ਤੋਂ 5 ਜੁਲਾਈ ਦਰਮਿਆਨ ਮੱਧ ਪ੍ਰਦੇਸ਼, ਯੂਪੀ, ਗੁਜਰਾਤ ਸਮੇਤ ਪੰਜਾਬ, ਹਰਿਆਣਾ ਦੇ ਵਿੱਚ ਵੀ ਮੌਨਸੂਨ ਦੇ ਪਹੁੰਚਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਝਾਰਖੰਡ ਤੋਂ ਚਿੰਤਾ ਵਾਲੀ ਖ਼ਬਰ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਬਿਜਲੀ ਡਿੱਗਣ ਕਰਕੇ 11 ਲੋਕਾਂ ਦੀ ਜਾਨ ਚਲੀ ਗਈ। ਇਹਨਾਂ ਵਿੱਚ 3 ਬੀਬੀਆਂ ਤੇ 10 ਸਾਲ ਦੀ 1 ਬੱਚੀ ਵੀ ਸ਼ਾਮਲ ਹੈ। ਐਤਵਾਰ ਨੂੰ ਮੇਘਾਲਿਆ ਦੇ ਵਿੱਚ ਵੀ ਭਾਰੀ ਮੀਂਹ ਪਿਆ। ਖਾਸੀ ਹਿਲਸ ਜ਼ਿਲ੍ਹੇ ਦੇ ਮਾਸਨ ਰਾਮ ਵਿੱਚ 24 ਘੰਟਿਆਂ ਚ 530 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇੱਥੇ ਇੱਕ ਰਾਤ ਵਿੱਚ ਇੰਨਾ ਕੁ ਮੀਂਹ ਪਿਆ ਜਿੰਨਾ ਜੋਧਪੁਰ ਬੀਕਾਨੇਰ ਦੇ ਵਿੱਚ 6 ਮਹੀਨਿਆਂ ਚ ਪੈਂਦਾ। ਐਤਵਾਰ ਨੂੰ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਵਿੱਚ ਗੜੇਮਾਰੀ ਵੀ ਹੋਈ ਹੈ। ਸਾਡੀ ਜਾਣਕਾਰੀ ਦੇ ਮੁਤਾਬਿਕ ਐਲਨੀਨੋ ਦਾ ਹਾਲ ਦੀ ਘੜੀ ਤਾਂ ਕੋਈ ਪ੍ਰਭਾਵ ਨਹੀਂ ਹੈ, ਪਰ ਇਹ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ 126 ਸਾਲਾਂ ਦੇ ਇਤਿਹਾਸ ਦੇ ਵਿੱਚ ਜੂਨ ਮਹੀਨਾ ਸਭ ਤੋਂ ਵੱਧ ਸੁੱਕਾ ਰਿਹਾ ਹੈ। 21 ਜੂਨ ਤੱਕ ਸਿਰਫ ਤੇ ਸਿਰਫ 57.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 42.2% ਘੱਟ ਹੈ। ਇਸ ਤੋਂ ਪਹਿਲਾਂ 2009 ਦੇ ਵਿੱਚ ਪੂਰੇ ਜੂਨ ਵਿੱਚ ਕੋਟੇ ਨਾਲੋਂ 49% ਘੱਟ ਮੀਂਹ ਰਿਕਾਰਡ ਕੀਤਾ ਗਿਆ ਸੀ। ਜੂਨ ਦੀਆਂ ਛੁੱਟੀਆਂ ਹੋਣ ਕਰਕੇ ਲੋਕ ਘੁੰਮਣ ਫਿਰਨ ਵਾਲੀਆਂ ਥਾਵਾਂ ਤੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਸੈਲਾਨੀ ਇਸ ਵਕਤ ਦਿਖਾਈ ਦੇ ਰਹੇ ਹਨ। ਇੱਥੇ ਚੰਬਾ ਜ਼ਿਲ੍ਹੇ ਦੇ ਵਿੱਚ ਤਾਜ਼ਾ ਬਰਫ਼ਬਾਰੀ ਕਰਕੇ ਡਲਹੌਜ਼ੀ, ਲੱਕੜ ਮੰਡੀ, ਖਜਿਆਰ ਮਾਰਗ ਤੇ ਲਗਭਗ 2 ਘੰਟੇ ਜਾਮ ਲੱਗਿਆ ਰਿਹਾ। ਬੇਮੌਸਮੀ ਬਰਫ਼ਬਾਰੀ ਨੇ ਸਭ ਨੂੰ ਹੈਰਾਨ ਵੀ ਕੀਤਾ ਹੈ। ਹਾਲਾਂਕਿ ਸੈਲਾਨੀ ਨੇ ਜਿਹੜੇ ਉਹ ਇਸ ਮੌਸਮ ਦਾ ਆਨੰਦ ਵੀ ਲੈ ਰਹੇ ਹਨ, ਪਰ ਸੈਲਾਨੀਆਂ ਦੇ ਵਾਹਨ ਜਦੋਂ ਘੰਟਿਆਂ ਬੱਧੀ ਜਾਮ ਚ ਫਸਦੇ ਨੇ ਉਦੋਂ ਥੋੜੀ ਦਿੱਕਤ ਹੋ ਜਾਂਦੀ ਹੈ। ਕਸ਼ਮੀਰ ਦੇ ਵੱਡੇ ਹਿੱਸਿਆਂ ਦੇ ਵਿੱਚ ਵੀ ਭਾਰੀ ਮੀਂਹ ਪਿਆ ਹੈ, ਕੁਝ ਇਲਾਕਿਆਂ ਵਿੱਚ ਗੜੇਮਾਰੀ ਵੀ ਹੋਈ ਹੈ। ਸ੍ਰੀਨਗਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਪਾਣੀ ਭਰਨ ਦੀਆਂ ਖ਼ਬਰਾਂ ਹਨ। ਦਿਨ ਦੇ ਤਾਪਮਾਨ ਦੇ ਵਿੱਚ ਕਾਫ਼ੀ ਨਿਘਾਰ ਆਇਆ। ਮੀਂਹ ਦੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਲੋਕਾਂ ਨੂੰ ਗਰਜ ਚਮਕ ਦੌਰਾਨ ਖੁੱਲ੍ਹੇ ਮੈਦਾਨਾਂ, ਰੁੱਖਾਂ ਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
1: ਬਹੁਤ ਵਧੀਆ ਸਲਾਹ ਦਿੱਤੀ ਹੈ ਜੀ। ਇਹੋ ਜਿਹੇ ਮੌਕੇ ਤੇ ਵੈਸੇ ਖੰਭਿਆਂ ਤੋਂ ਦੂਰ ਰਹਿਣਾ ਚਾਹੀਦਾ ਜਦੋਂ ਬਿਜਲੀ ਕੜਕਦੀ ਹੈ ਜਾਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਸੋ ਇਸ ਕਰਕੇ ਬਚਾਅ ਚ ਹੀ ਬਚਾਅ ਹੋਵੇ। ਵੈਸੇ ਆਪਾਂ, ਮੈਂ ਜਿੱਦਾਂ ਪਹਿਲਾਂ ਵੀ ਕਿਹਾ ਵੀ ਲੋਕਲ ਇਸ ਵਾਰੀ ਵਧੀਆ ਬਾਰਿਸ਼ ਹੋਈ ਹੈ ਅਤੇ ਪਾਣੀ ਦੀਆਂ ਰਿਸਟ੍ਰਿਕਸ਼ਨ ਜਿਹੜੀਆਂ ਐਡਮਿੰਟਨ 'ਚ ਤਾਂ ਹਟਾ ਲਈਆਂ ਗਈਆਂ, ਆਈ ਹੋਪ ਵੀ ਕੈਲਗਰੀ ਦੇ ਵਿੱਚ ਵੀ ਹਟਾ ਦੇਣਗੇ ਅਤੇ ਵਧੀਆ ਮੌਸਮ ਜਿਹੜਾ ਬਣਿਆ ਰਹੇਗਾ ਪਾਣੀ ਪੂਣੀ ਲਾਉਣ ਦਾ। ਵੈਸੇ ਤਾਂ ਜਦੋਂ ਬਾਰਿਸ਼ ਹੀ ਪੈ ਜਾਂਦੀ ਹੈ ਤਾਂ ਫਿਰ ਪਾਣੀ ਲਾਉਣ ਦੀ ਤਾਂ ਲੋੜ ਹੀ ਨਹੀਂ ਪੈਂਦੀ, ਤੁਸੀਂ ਬੂਟਿਆਂ ਨੂੰ ਆਪਣੇ ਆਪ ਹੀ ਪਾਣੀ ਲੱਗੀ ਜਾਂਦਾ ਜਾਂ ਘਾਹ ਜਿਹੜਾ ਉਹ ਸੈੱਟ ਹੋਈ ਜਾਂਦਾ। ਇਸ ਵਾਰੀ ਮੈਂ ਦੇਖ ਰਿਹਾ ਵੀ ਜਿਹੜੇ ਸਾਡੇ ਫੁੱਲ ਸੀਗੇ ਉਹ ਪੁਰਾਣੇ ਆਪਣੇ ਆਪ ਹੀ ਹੋ ਗਏ, ਆਪਾਂ ਨਾਲ ਧਿਆਨ ਹੀ ਦਿੱਤਾ ਤੇ ਅੱਜ ਥੋੜਾ ਜਿਹਾ ਹੱਥ ਲਾਇਆ ਉਹਨਾਂ ਨੂੰ, ਕਿਹਾ ਵੀ ਹਾਂ ਵੀ ਕਾਕਾ ਕਿੱਦਾਂ ਠੀਕ ਹੋ। ਸੋ ਇਹ ਆ ਵੀ ਫੁੱਲਾਂ ਦੀ ਜਿਹੜੀ ਗੱਲਬਾਤ ਵੀ ਆਪਣੇ ਆਪ ਚੱਲਦੀ ਰਹਿੰਦੀ ਹੈ, ਬਟ ਇਹ ਆ ਵੀ ਇਨਸਾਨ ਨੂੰ ਹੱਥ ਲੱਗਦਾ ਰਹਿਣਾ ਚਾਹੀਦਾ, ਇਨਸਾਨ ਵੀ ਜਿਹੜਾ ਠੀਕ ਰਹਿੰਦਾ। ਤੇ ਕਈ ਪ੍ਰੋਗਰਾਮ ਜਿਹੜੇ ਨੇ ਜੀ ਉਹ ਹੁੰਦੇ ਨੇ ਜਿਹਦੇ ਚ ਵਿਰਾਸਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਵਿਰਾਸਤ ਦੀ ਗੂੰਜ ਨਾਂ ਦਾ ਇੱਕ ਪ੍ਰੋਗਰਾਮ ਜਿਹੜਾ ਆਪਣੀ ਕਮਿਊਨਿਟੀ ਚ ਹੋਣ ਜਾ ਰਿਹਾ, 5 ਰਿਵਰਸ ਸੁਸਾਇਟੀ ਆਫ ਕੈਲਗਰੀ ਜਿਹੜੀ ਹੈ ਇਹ ਇਹਨਾਂ ਵੱਲੋਂ ਇਹ ਔਰਗਨਾਈਜ਼ ਕਰਵਾਇਆ ਜਾ ਰਿਹਾ। ਕੌਣ ਕੌਣ ਇਹਦੇ ਮੈਂਬਰ ਨੇ ਤੇ ਕਿੱਥੇ ਤੇ ਕਦੋਂ ਹੋਣ ਜਾ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਬਟ ਉਸ ਤੋਂ ਪਹਿਲਾਂ ਇੱਕ ਦੋ ਬ੍ਰੇਕਾਂ ਤੁਹਾਨੂੰ ਪਤਾ ਵੀ ਲੈ ਲੈਣੇ, ਨਾਲ ਨਾਲ ਆਪਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਤੇ ਬਾਕੀ ਦੀਆਂ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਜਿਹਦੇ 'ਚ ਭਰਪੂਰ ਗੱਲਾਂ ਬਾਤਾਂ ਜਿਹੜੀਆਂ ਵਿਰਾਸਤ ਦੀਆਂ ਅਤੇ ਵਿਰਾਸਤ ਦੀ ਗੂੰਜਦੀਆਂ ਹੋਣਗੀਆਂ, ਕਿਉਂਕਿ ਵਿਰਾਸਤ ਨੂੰ ਸਾਂਭਣ ਵਾਸਤੇ ਜਿਹੜਾ ਇਹ ਆਪਾਂ ਅਕਸਰ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਕਿ ਵੀ ਆਪਾਂ ਆਪਣੇ ਆਪ ਅਤੇ ਨਾਲ ਦੀ ਨਾਲ ਹੀ ਬੱਚਿਆਂ ਵਾਸਤੇ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ। ਜੇ ਤੁਸੀਂ ਵਿਰਾਸਤ ਨੂੰ ਸਾਂਭੋਗੇ ਫਿਰ ਹੀ ਜਿਹੜਾ ਉਹ ਤੁਹਾਨੂੰ ਕੋਈ ਸਮਝੇਗਾ ਵੀ ਤੁਸੀਂ ਕੁਛ ਇੱਥੇ ਦੁਨੀਆਂ ਵਿੱਚ ਖੱਟਿਆ ਜਾਂ ਕੋਈ ਕੰਮ ਕੀਤਾ। ਤੇ ਆਪਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ

0: ਲੋਕਾਂ ਨੂੰ ਪਤਾ ਲੱਗ ਗਿਆ ਵੀ ਪੰਜ ਦਰਿਆਵਾਂ ਦੀ ਗੱਲ ਹੁੰਦੀ ਹੈ। ਪੰਜ ਦਰਿਆ ਜਿਹੜੇ ਨੇ ਉਹ ਹਮੇਸ਼ਾ ਹੀ ਗੂੰਜਣ ਵਾਲੀ ਗੱਲ ਕਰਦੇ ਆ। ਸੋ ਬਿਲਕੁਲ ਇਹਦੇ ਬਾਰੇ ਗੱਲਬਾਤ ਜਿਹੜੀ ਇਹ ਕਰਨੀ ਬੜੀ ਜ਼ਰੂਰੀ ਹੈ। ਪੰਜ ਦਰਿਆਵਾਂ ਤੋਂ ਆਪਾਂ ਸਾਰੇ ਆਏ ਹਾਂ ਅਤੇ ਇੱਥੇ ਇਸ ਦੁਨੀਆਂ ਦੇ ਵਿੱਚ ਆ ਕੇ ਅਤੇ ਮਿਹਨਤਾਂ ਦੇ ਨਾਲ ਤਰੱਕੀਆਂ ਵੀ ਕੀਤੀਆਂ ਨੇ। ਸੋ ਉਹਦੇ ਬਾਰੇ ਗੱਲਬਾਤ ਕਰਦੇ ਜੀ ਪੰਦੇਰ ਸਾਹਿਬ।
1: ਜਿਹੜਾ ਸਾਡੀ ਇਹ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਆ, ਉਹਦਾ ਜਿਹੜਾ ਸਾਡਾ ਵਿਰਸਾ ਵਾ ਅਤੇ ਜਿਹੜਾ ਉਹਦਾ ਇਤਿਹਾਸ ਆ, ਬਹੁਤ ਹੀ ਸ਼ਾਨਾ ਮੱਤੀ ਇਤਿਹਾਸ ਆ ਜਿਹੜਾ ਕੁਰਬਾਨੀਆਂ ਨਾਲ ਭਰਿਆ ਹੋਇਆ ਅਤੇ ਸਾਡਾ ਜਿਹੜਾ ਵਿਰਸਾ ਵਾ ਉਹ ਬਹੁਤ ਅਮੀਰ ਆ। ਅਸੀਂ ਉਸ ਵਿਰਾਸਤ ਤੋਂ ਜਿੱਥੇ ਆਪ ਸਿੱਖਿਆ ਲੈਣੀ ਆ, ਕਿਉਂਕਿ ਵਿਰਾਸਤ ਨੂੰ ਜਦੋਂ ਆਪਾਂ ਸਿੰਪਲ ਜੇ ਸ਼ਬਦਾਂ 'ਚ ਕਹਿੰਦੇ ਹਾਂ, ਤੁਸੀਂ ਦੇਖੋ ਜਦੋਂ ਕਿਸੇ ਬਜ਼ੁਰਗ ਦੀ ਚਲਾਣਾ ਹੋ ਜਾਂਦਾ, ਚੜ੍ਹਾਈ ਕਰ ਜਾਂਦਾ ਅਤੇ ਆਪਾਂ ਵਿਰਾਸਤ ਕਹਿੰਦੇ ਹਾਂ, ਉਹਦੀ ਵਿਰਾਸਤ ਦਾ ਆਪਾਂ ਇੰਤਕਾਲ ਚੜ੍ਹਾ ਲਈਏ, ਉਹਦੀ ਜਿਹੜੀ ਜ਼ਮੀਨ ਜਾਇਦਾਦ ਆ ਜਾਂ ਉਹ ਆ ਉਹ ਆਪਾਂ ਆਪਦੇ ਨਾਂ ਕਰ ਲਈਏ, ਜਦੋਂ ਕੋਈ ਇਸ ਤਰ੍ਹਾਂ ਦੇ ਬਜ਼ੁਰਗ ਜਾਂਦੇ ਆ ਉਹ ਸਿਰਫ ਆਪਾਂ ਨੂੰ ਜਾਇਦਾਦ ਨਹੀਂ ਛੱਡ ਕੇ ਜਾਂਦੇ, ਉਹ ਬਹੁਤ ਵਧੀਆ ਆਪਣੇ ਵਾਸਤੇ ਜਿਹੜਾ ਵਿਰਸਾ ਵਾ, ਜਿਹੜੇ ਗੁਣ ਆ ਜਿਹੜੇ ਉਹਨਾਂ ਤੋਂ ਆਪਾਂ ਨੂੰ ਮਿਲੇ ਆ ਉਹ ਛੱਡ ਕੇ ਜਾਂਦੇ ਆ। ਸੋ ਆਪਾਂ ਨੂੰ ਉਹਨਾਂ ਗੁਣਾਂ ਨੂੰ ਯਾਦ ਕਰਕੇ, ਦੇਖੋ ਜੇ ਆਪਾਂ ਗੁਰੂ ਕਾਲ ਤੋਂ ਲੈ ਕੇ ਲੈਂਦੇ ਹਾਂ, ਸਾਡੇ ਜਿਹੜੇ ਪੁਰਾਤਨ ਯੋਧੇ ਸੀਗੇ, ਗੁਰੂ ਮਹਾਰਾਜ ਨੇ ਵੀ ਜੰਗਾਂ ਯੁੱਧਾਂ ਕੀਤੀਆਂ, ਲੜਾਈਆਂ ਲੜੀਆਂ, ਪਰ ਉਹ ਜਿਹੜੀਆਂ ਲੜਾਈਆਂ ਸੀਗੀਆਂ ਉਹ ਕਿਸੇ ਜਿਵੇਂ ਤਿੰਨ ਤਰ੍ਹਾਂ ਦੇ ਉਦੇਸ਼ ਨਾਲ ਲੜਾਈਆਂ ਲੜੀਆਂ ਜਾਂਦੀਆਂ ਕਹਿੰਦੇ, ਦੁਨੀਆਂ ਦੀਆਂ ਜਿੰਨੀਆਂ ਲੜਾਈਆਂ, ਜਰ ਜੋਰੂ ਤੇ ਜ਼ਮੀਨ, ਪਰ ਮਹਾਰਾਜ ਨੇ ਜਿੰਨੀਆਂ ਲੜਾਈਆਂ ਲੜੀਆਂ ਇਹਨਾਂ 'ਚ ਕੋਈ ਵੀ ਪੱਖ ਨਹੀਂ ਸੀ, ਉਹ ਸਿਰਫ ਜ਼ੁਲਮ ਦੇ ਖਿਲਾਫ ਲੜਾਈ ਸੀ ਤੇ ਮਨੁੱਖਤਾ ਦੇ ਭਲੇ ਲਈ ਲੜਾਈ ਸੀ। ਉਸ ਸਮੇਂ ਤੋਂ ਲੈ ਕੇ ਜਿਹੜੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਬੜੇ ਜ਼ਿੰਦਗੀ 'ਚ ਸੰਘਰਸ਼ ਚੱਲੇ, ਜਿਵੇਂ ਆਜ਼ਾਦੀ ਦਾ ਸੰਘਰਸ਼ ਚੱਲਿਆ, ਉਹਦੇ 'ਚ ਜਿਹੜੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ, ਆਪਣੀਆਂ ਜਾਨਾਂ ਵਾਰਤੀਆਂ, ਇਸੇ ਤਰ੍ਹਾਂ ਹੀ ਜਿਵੇਂ ਆਪਾਂ ਕਨੇਡਾ 'ਚ ਆਏ ਹਾਂ, ਇੱਥੇ ਆਪਣੀ ਵਿਰਾਸਤ ਆ, ਜਿਹੜੇ ਸਾਡੇ ਲੋਕ ਸਾਡੇ ਪੁਰਖੇ ਵੱਡੇ ਪਹਿਲਾਂ ਤਕਰੀਬਨ 20ਵੀਂ ਸਦੀ ਦੇ ਸ਼ੁਰੂ 'ਚ ਆਏ, ਉਹਨਾਂ ਨੇ ਇੱਥੇ ਆ ਕੇ, ਕਿ ਉਹਨਾਂ ਦਾ ਪਹਿਰਾਵਾ ਵੱਖਰਾ ਸੀ, ਉਹਨਾਂ ਦੀ ਬੋਲੀ ਵੱਖਰੀ ਸੀ, ਉਹਨਾਂ ਦਾ ਰਹਿਣ ਸਹਿਣ ਦਾ ਢੰਗ ਵੱਖਰਾ ਸੀ, ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਿੱਥੇ ਆਪਾਂ ਜਾਂਦੇ ਹਾਂ ਜਦੋਂ ਆਪਾਂ ਵੱਖਰੇ ਦਿਸਦੇ ਹਾਂ ਉੱਥੇ ਆਪਾਂ ਨੂੰ ਕਈ ਵਾਰੀ ਈਰਖਾ ਦੇ ਪਾਤਰ ਵੀ ਬਣਦੇ ਹਾਂ ਆਪਾਂ, ਰੇਸਿਜ਼ਮ ਵੀ ਹੁੰਦੀ ਆ, ਪਰ ਉਹ ਸਾਡੇ ਪੁਰਖਿਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਝੱਲ ਕੇ ਇੰਨੀ ਸਖ਼ਤ ਮਿਹਨਤ ਕੀਤੀ, ਜਿੱਥੇ ਉਹਨਾਂ ਨੇ ਆਪਦਾ ਜੀਵਨ ਜਿਹੜਾ ਸੀਗਾ ਉਹਦਾ ਬਸਰ ਕਰਨਾ ਸੀਗਾ, ਉੱਥੇ ਉਹਨਾਂ ਨੇ ਆਪਣੇ ਵਾਸਤੇ ਇੱਕ ਪਲੇਟਫਾਰਮ ਬਣਾ ਕੇ ਦਿੱਤਾ। ਤੁਸੀਂ ਦੇਖੋ ਵੀ ਜਿਹੜੇ ਬਜ਼ੁਰਗ ਪਹਿਲਾਂ ਆਏ ਸੀ ਉਹ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕੀਤਾ ਉਹਨਾਂ ਨੇ, ਪਰ ਉਹਨਾਂ ਦੀ ਸੋਚ ਜਿਹੜੀ ਸੀ ਵੀ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਆ, ਆਉਣ ਵਾਲੀਆਂ ਪੀੜ੍ਹੀਆਂ, ਅਸੀਂ ਉਹਨਾਂ ਵਾਸਤੇ ਇਹੋ ਜਿਹਾ ਕੰਮ ਕਰਕੇ ਜਾਈਏ, ਇਹੋ ਜਿਹਾ ਪਲੇਟਫਾਰਮ ਛੱਡ ਕੇ ਜਾਈਏ, ਤਾਂ ਕਿ ਉਹ ਜ਼ਿੰਦਗੀ ਦੀਆਂ ਜਿੱਥੇ ਸਾਰੀਆਂ ਖੁਸ਼ੀਆਂ ਨੂੰ ਮਾਨਣ, ਸਾਰੇ ਸੁੱਖਾਂ ਨੂੰ ਮਾਨਣ, ਉੱਥੇ ਇਹ ਸਮਾਜ ਵਿੱਚ ਆਪਣਾ ਨਾਂ ਬਣਾਉਣ। ਅਤੇ ਆਪਣੇ ਸਾਹਮਣੇ ਆ ਅੱਜ, ਜੇ ਆਪਣੇ ਪਾਰਲੀਮੈਂਟ 'ਚ ਮੈਂਬਰ ਬੈਠੇ ਆ, ਅਸੈਂਬਲੀ 'ਚ ਮੈਂਬਰ ਬੈਠੇ ਆ, ਆਪਾਂ ਸਿਟੀ ਕੌਂਸਲ 'ਚ ਮੈਂਬਰ ਬੈਠੇ ਹਾਂ, ਉਹ ਬਦੌਲਤ ਕਿਹਦੇ ਆ? ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਆਪ ਮਿਹਨਤ ਕਰਕੇ ਮਿੱਟੀ 'ਚ ਮਿੱਟੀ ਹੋ ਕੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ, ਉਸ ਤਰ੍ਹਾਂ ਦਾ ਪਲੇਟਫਾਰਮ ਸਿਰਜ ਕੇ ਦਿੱਤਾ। ਦੇਖੋ ਤੁਸੀਂ ਉਸ ਸਮੇਂ 'ਤੇ ਜਦੋਂ ਸਾਡੇ ਕੋਈ ਰਿਸ਼ਤੇਦਾਰ ਨਹੀਂ ਸੀ ਜ਼ਿਆਦਾ ਹੁੰਦੇ ਤਾਂ ਹੋਰ ਨਹੀਂ ਸੀ, ਉਹਨਾਂ ਪੁਰਖਿਆਂ ਨੇ ਗੁਰੂ ਘਰਾਂ ਦੀ ਸਥਾਪਨਾ ਕੀਤੀ। ਜਿਹੜਾ ਬੰਦਾ ਆਉਂਦਾ ਸੀ, ਆਉਣ ਸਾਰ ਉਹਨੂੰ ਫਿਕਰ ਨਹੀਂ ਸੀ ਹੁੰਦਾ, ਉਹ ਜਿਹਨੂੰ ਕੋਈ ਨਹੀਂ ਵੀ ਜਾਣਦਾ ਸੀ ਉਹ ਗੁਰੂ ਘਰ ਆਉਂਦਾ ਸੀ, ਉੱਥੋਂ ਉਹਨੂੰ ਪ੍ਰਸ਼ਾਦਾ ਪਾਣੀ ਵੀ ਮਿਲਦਾ ਸੀ, ਰਿਹਾਇਸ਼ ਵੀ ਮਿਲਦੀ ਸੀ, ਅਤੇ ਫਿਰ ਉਹ ਅੱਗੇ ਹੌਲੀ ਹੌਲੀ ਹੌਲੀ ਹੌਲੀ ਇਸਟੈਬਲਿਸ਼ ਹੋ ਜਾਂਦੇ ਸੀ। ਹੁਣ ਆਪਣਾ ਫਰਜ਼ ਕੀ ਬਣਦਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਖਾਤਰ ਕੁਰਬਾਨੀਆਂ ਕੀਤੀਆਂ? ਦੇਖੋ ਗਦਰੀ ਬਾਬੇ ਆਏ, ਉਹਨਾਂ ਨੇ ਜਿੱਥੇ ਆ ਕੇ ਜਦੋਂ ਇੱਥੇ ਦੇਖਿਆ ਵੀ ਜਿਹੜੇ ਆਜ਼ਾਦ ਮੁਲਕ ਆ ਇਹਨਾਂ ਦੇ ਲੋਕਾਂ ਨੂੰ ਕਿੰਨੀਆਂ ਸਹੂਲਤਾਂ, ਕਿੰਨਾ ਮਾਣ ਸਨਮਾਨ ਆ, ਉਹਨਾਂ ਦੇ ਮਨ 'ਚ ਵੀ ਇਹ ਇੱਛਾ ਹੋਈ ਵੀ ਸਾਡਾ ਜਿਹੜਾ ਮੁਲਕ ਆ ਉਹ ਆਜ਼ਾਦ ਹੋਣਾ ਚਾਹੀਦਾ। ਕਿਉਂਕਿ ਜਦੋਂ ਇੱਥੇ ਸਾਡੇ ਨਾਲ ਦੁਰਵਿਵਹਾਰ ਹੁੰਦਾ ਸੀਗਾ ਬਜ਼ੁਰਗਾਂ ਨਾਲ, ਉਹਦਾ ਵੱਡਾ ਕਾਰਨ ਇਹ ਸੀ ਵੀ ਅਸੀਂ ਗੁਲਾਮ ਦੇਸ਼ 'ਚੋਂ ਆਏ ਸੀ, ਉਹ ਕਹਿੰਦੇ ਸੀ ਇਹ ਗੁਲਾਮ ਦੇਸ਼ ਦੇ ਵਾਸੀ ਆ। ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਵੀ ਦੇਸ਼ ਨੂੰ ਆਜ਼ਾਦ ਕਰਾਉਣ 'ਚ ਹਿੱਸਾ ਪਾਉਣਾ ਚਾਹੀਦਾ। ਦੇਖੋ ਤੁਸੀਂ ਇੱਕ ਬੰਦਾ ਆਇਆ ਇਸ ਮੰਤਵ ਨੂੰ ਵੀ ਮੈਂ ਆਪਣੇ ਪਰਿਵਾਰ ਨੂੰ ਵਧੀਆ ਸੁੱਖ ਸਾਧਨ ਮੁਹੱਈਆ ਕਰ ਸਕਾਂ, ਅਤੇ ਪਰ ਜਦੋਂ ਉਹਦੇ ਅੰਦਰ ਇਹ ਚੇਤਨਾ ਆ ਗਈ ਕਿ ਸਾਨੂੰ ਇਨ ਆਪਦੇ ਕੰਮਾਂ ਕਾਰਾਂ ਨੂੰ ਛੱਡ ਕੇ ਇਹਦੇ ਉੱਪਰ ਉੱਠ ਕੇ ਦੇਸ਼ ਵਾਸਤੇ, ਕਮਿਊਨਿਟੀ ਵਾਸਤੇ, ਕੌਮ ਵਾਸਤੇ ਵੀ ਕੰਮ ਕਰਨਾ ਚਾਹੀਦਾ, ਉਹਨਾਂ ਨੇ ਦੇਖੋ

0: ਪਰਵਾਹ ਨਹੀਂ ਕੀਤੀ ਇੱਥੋਂ ਛੱਡ ਕੇ ਜਾ ਕੇ ਉਹਨਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਇਆ ਅਤੇ ਫਿਰ ਉਹਨਾਂ ਨੇ ਇੱਥੇ ਤੁਸੀਂ ਦੇਖੋ ਵੀ ਸ਼ਹੀਦੀਆਂ ਦਿੱਤੀਆਂ ਮੇਵਾ ਸਿੰਘ ਲੋਪੋਕ ਨੇ ਸ਼ਹੀਦੀ ਦਿੱਤੀ ਭਾਈ ਬਦਨ ਸਿੰਘ ਭਾਈ ਭਾਗ ਸਿੰਘ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਇਹਨਾਂ ਨੇ ਆਪਾਂ ਨੂੰ ਜਿੱਥੇ ਵਧੀਆ ਪਲੈਟਫਾਰਮ ਦਿੱਤਾ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਉੱਥੇ ਆਪਣੇ ਬੱਚਿਆਂ ਨੂੰ ਗਾਹਾਂ ਅਸਟੈਬਲਿਸ਼ ਕੀਤਾ ਅਸੀਂ ਜੇ ਅੱਜ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਉਹਨਾਂ ਦੀ ਯਾਦ ਵਿੱਚ ਇਹੋ ਜਿਹੇ ਪ੍ਰੋਗਰਾਮ ਵਿਰਾਸਤ ਦੀ ਗੂੰਜ ਦੇਖੋ ਜਿਹੜੀ ਇਹ ਵਿਰਾਸਤ ਦੀ ਗੂੰਜ ਆ ਇਹ ਇੱਕ ਲੜੀਵਾਰ ਇਹਦਾ ਨਾਂ ਵੀ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਗੂੰਜ ਆ ਨਾ ਜਿਹੜੀ ਇਹ ਗੂੰਜ ਇੱਕ ਇਹੋ ਜਿਹੀ ਨਾਦ ਦਾ ਜਾਂ ਸੰਗੀਤ ਦਾ ਇਹ ਆਪਾਂ ਨੂੰ ਪ੍ਰਗਟ ਕਰਦੀ ਹੈ ਵੀ ਜਿਹੜੀ ਗੂੰਜ ਆ ਉਹ ਲਗਾਤਾਰ ਪੈਂਦੀ ਹੋਣੀ ਚਾਹੀਦੀ ਹੈ ਅਤੇ ਉੱਚੀ ਹੋਣੀ ਚਾਹੀਦੀ ਉਹ ਹੌਲੀ ਹੌਲੀ ਸੋ ਸਾਡਾ ਜਿਹੜਾ ਇਹ ਉਪਰਾਲਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਉਸ ਵਿਰਾਸਤ ਨੂੰ ਪਹਿਲਾਂ ਆਪ ਪੜਚੋਲੀਏ ਆਪ ਪੜ੍ਹੀਏ ਅਤੇ ਆਪਾਂ ਇੱਕ ਬ੍ਰਿਜ ਦਾ ਕੰਮ ਕਰੀਏ ਆਉਣ ਵਾਲੀ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਤੱਕ ਜਿਹੜੀ ਇਹ ਆਪਣੀ ਸ਼ਾਨਾਮਤੀ ਇਤਿਹਾਸ ਆ ਉਹ ਦੱਸੀਏ ਕਿ ਸਾਡਾ ਪਿਛੋਕੜ ਕੀ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਂ ਉਹਦੇ 'ਚ ਜਿਹੜਾ ਸੋਸ਼ਲ ਮੀਡੀਆ ਉਹ ਬੱਚਿਆਂ ਨੂੰ ਬਹੁਤ ਗਲਤ ਚੀਜ਼ਾਂ ਵੀ ਪਰੋਸ ਕੇ ਦੇ ਰਿਹਾ ਵਾ ਪਰ ਆਪਾਂ ਤਾਂ ਉਹਨਾਂ ਨੂੰ ਉੱਧਰੋਂ ਰੋਕ ਸਕਦੇ ਹਾਂ ਜੇ ਆਪਾਂ ਨੂੰ ਉਹਨੂੰ ਕੋਈ ਵਧੀਆ ਬਦਲ ਦੇਵਾਂਗੇ ਜਿੰਨਾ ਚਿਰ ਜੇ ਕਿਸੇ ਕੋਲ ਕੋਈ ਉਹਦਾ ਸਬਸਟੀਚਿਊਟ ਹੀ ਹੈ ਨਹੀਂ ਬਦਲ ਹੀ ਹੈ ਨਹੀਂ ਫਿਰ ਤਾਂ ਉਹ ਉਸੇ ਪਾਸੇ ਜਾਣਗੇ ਨਾ ਇਸੇ ਕਰਕੇ ਕੋਸ਼ਿਸ਼ ਕੀਤੀ ਹੈ ਵੀ ਆਪਾਂ ਉਹਨਾਂ ਨੂੰ ਇੱਕ ਬਦਲ ਦੇਈਏ ਉਹਨਾਂ ਨੂੰ ਅਹਿਸਾਸ ਕਰਾਈਏ ਕਿ ਤੁਹਾਡਾ ਜਿਹੜਾ ਪਿਛੋਕੜ ਆ ਤੁਹਾਡੀ ਜਿਹੜੀ ਵਿਰਾਸਤ ਆ ਤੁਹਾਡਾ ਜਿਹੜਾ ਇਤਿਹਾਸ ਆ ਉਹ ਬਹੁਤ ਬਹੁਤ ਬਹੁਤ ਵੱਡਾ ਬਹੁਤ ਬਹੁਤ ਮਹਾਨ ਆ ਆਓ ਆਪਾਂ ਉਸ ਇਤਿਹਾਸ ਨਾਲ ਉਸ ਵਿਰਾਸਤ ਨਾਲ ਜੁੜੀਏ ਅਤੇ ਆਪਣੀ ਆਉਣ ਵਾਲੀ ਕਮਿਊਨਿਟੀ ਆ ਜਿਹੜੀ ਯੰਗ ਜਨਰੇਸ਼ਨ ਉਹਨਾਂ ਨੂੰ ਇਸ ਨਾਲ ਜੁੜੀਏ ਇਸ ਮੰਤਵ ਨੂੰ ਲੈ ਕੇ ਇਹ ਵਿਰਾਸਤ ਦੀ ਗੂੰਜ ਜਿਹੜਾ ਪ੍ਰੋਗਰਾਮ ਆ ਰੱਖਿਆ ਗਿਆ ਵਾ
1: ਵੈਰੀ ਗੁੱਡ ਬਹੁਤ ਵਧੀਆ ਜੀ ਪੰਧੇਰ ਸਾਹਿਬ ਤੁਸੀਂ ਸੁਣ ਰਹੇ ਸੀਗੇ ਬਲਜੀਤ ਸਿੰਘ ਪੰਧੇਰ ਜੀ ਜਿਹੜੇ ਕਿ ਵਿਰਾਸਤ ਦੀ ਗੂੰਜ ਪ੍ਰੋਗਰਾਮ ਦੇ ਹਵਾਲੇ ਦੇ ਨਾਲ ਗੱਲਬਾਤ ਕਰ ਰਹੇ ਨੇ ਸਾਡੇ ਨਾਲ ਤਾਂ 5 ਰਿਵਰ ਸੋਸਾਇਟੀ ਆਫ ਕੈਲਗਰੀ ਇਹਨਾਂ ਦੀ ਨਵੀਂ ਸੁਸਾਇਟੀ ਬਣਾਈ ਹੈ ਅਤੇ ਨਵੀਂ ਸੁਸਾਇਟੀ ਦੇ ਨਾਲ ਹੀ ਇਹਨਾਂ ਨੇ ਗੂੰਜ ਦੀ ਜਿਹਨੂੰ ਕਹਿੰਦੇ ਵੀ ਇੱਕ ਗੂੰਜ ਸ਼ੁਰੂ ਕਰਤੀ ਹੈ ਬਹੁਤ ਵਧੀਆ ਡਿਟੇਲ ਅਤੇ ਬੜੇ ਵਧੀਆ ਇਹਨਾਂ ਦੇ ਵਿਚਾਰ ਹੁੰਦੇ ਅਕਸਰ ਜਦੋਂ ਵੀ ਸੁਣੀਦਾ ਇਹਨਾਂ ਦੇ ਨਾਲ ਗੱਲਬਾਤ ਕਰੀਦੀ ਅਤੇ ਵਧੀਆ ਲੱਗਦਾ ਸੋ ਆਈ ਹੋਪ ਤੁਸੀਂ ਵੀ ਅੱਜ ਇਹਨਾਂ ਦੀ ਗੱਲਬਾਤ ਸੁਣੀ ਅਤੇ ਤੁਹਾਨੂੰ ਵਧੀਆ ਲੱਗਿਆ ਹੋਏਗਾ ਸੋ ਇਸੇ ਪ੍ਰੋਗਰਾਮ ਦੇ ਰਿਲੇਟਡ ਪੰਦੇਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਬੜਾ ਵਧੀਆ ਤੁਸੀਂ ਐਕਸਪਲੇਨ ਕੀਤਾ ਬੜੇ ਚੰਗੇ ਤਰੀਕੇ ਨਾਲ ਜੀ ਅਤੇ ਹੁਣ ਸਾਡੇ ਕੋਲ ਦੂਸਰੇ ਜਿਹੜੇ ਸਾਡੇ ਦੋਸਤ ਨੇ ਵੀ ਸਾਡੀ ਕਮਿਊਨਿਟੀ ਦੇ ਲੰਬੇ ਸਮੇਂ ਤੋਂ ਗਾਇਕੀ ਦੇ ਨਾਲ ਅਤੇ ਕਮਿਊਨਿਟੀ ਸਰਵਿਸਿਸ ਦੇ ਨਾਲ ਜੁੜੇ ਹੈ ਅਤੇ ਬਲਵੀਰ ਗੋਰਾ ਜੀ ਗੋਰਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
2: ਭੰਗਰਾਲ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਇੱਥੇ ਤੁਹਾਡੇ ਸਭ ਰੰਗ ਪ੍ਰੋਗਰਾਮ ਦੇ ਵਿੱਚ ਸਮਾਂ ਦੇਣ ਵਾਸਤੇ
1: ਜੀ
2: ਸੋ ਅਸੀਂ ਦ ਫਾਈਵ ਰਿਵਰ ਸੋਸਾਇਟੀ ਆਫ ਕੈਲਗਰੀ ਤੋਂ ਤੁਹਾਡੇ ਕੋਲ ਅੱਜ ਹਾਜ਼ਰ ਹੋਏ ਹਾਂ ਤਾਂ ਫਾਈਵ ਰਿਵਰ ਸੋਸਾਇਟੀ ਹੈ ਜਿਹੜੀ ਸਾਡੀ ਸੰਡੇ ਜੂਨ 28 ਤਰੀਕ ਨੂੰ ਮੈਗਨੋਲੀਆ ਹਾਲ ਦੇ ਵਿੱਚ 12:30 ਤੋਂ ਲੈ ਕੇ 5:30 ਤੱਕ ਇੱਕ ਪ੍ਰੋਗਰਾਮ ਵਿਰਾਸਤ ਦੀ ਗੂੰਜ ਕਰਵਾਉਣ ਜਾ ਰਹੇ ਆ ਸੋ ਜਿਹੜਾ ਕਿ ਬੜਾ ਹੀ ਵਧੀਆ ਪ੍ਰੋਗਰਾਮ ਹੋਵੇਗਾ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਵਿਰਾਸਤ ਦੇ ਨਾਲ ਸੰਬੰਧਿਤ ਜਿਹਦੇ ਵਿੱਚ ਗੱਤਕਾ ਢਾਡੀ ਵਾਰਾਂ ਬੱਚਿਆਂ ਦੀਆਂ ਕਵਿਤਾਵਾਂ ਇਤਿਹਾਸਕ ਗੀਤ ਕਵਿਤਾਵਾਂ ਤਕਰੀਰਾਂ ਤੇ ਵਿਸ਼ੇਸ਼ ਪ੍ਰਦਰਸ਼ਨੀ ਹੋਊਗੀ ਸ਼ਹੀਦਾਂ ਬਾਰੇ ਸੋ ਇਹਦੇ ਵਿੱਚ ਮਤਲਬ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਤੇ ਇਹਦੇ ਵਿੱਚ ਸਭ ਤੋਂ ਵੱਧ ਇੱਕ ਕੁਰਬਾਨੀਆਂ ਦੀ ਵਿਰਾਸਤ
1: ਜੀ
2: ਇੱਕ ਜਿਹੜਾ ਹੈਗਾ ਪਲੇ ਆ ਜਿਹੜਾ ਕਿ ਨਾਟਕ ਖੇਡਿਆ ਜਾਵੇਗਾ ਸੋ ਬਹੁਤ ਹੀ ਉਹਦੇ ਉੱਤੇ ਜਿਹੜੀ ਇਹ ਟੀਮ ਆ ਨਾਟਕ ਦੀ ਬਹੁਤ ਮਿਹਨਤ ਕਰ ਰਹੀ ਆ 2 ਮਹੀਨੇ ਤੋਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਕੈਲਗਰੀ ਨਿਵਾਸੀ ਇਸ ਪ੍ਰੋਗਰਾਮ ਨੂੰ ਹੁੰਗਾਰਾ ਦੇਣਗੇ ਕਿਉਂਕਿ ਜਿਹੜੀ ਵਿਰਾਸਤ ਆ ਉਹ ਸਾਡੀ ਫਾਈਵ ਰਿਵਰ ਸੋਸਾਇਟੀ ਆਫ ਕੈਲਗਰੀ ਇਕੱਲਿਆਂ ਦੀ ਵਿਰਾਸਤ ਨਹੀਂ ਸਾਡੇ ਸਾਰੇ ਪੰਜਾਬੀਆਂ ਦੀ ਵਿਰਾਸਤ ਆ ਤੋ ਸਾਰਿਆਂ ਦਾ ਹੀ ਇੱਕ ਮਤਲਬ ਫਰਜ਼ ਬਣਦਾ ਕਿ ਅਸੀਂ ਆਪਣੀ ਜਿਹੜੀ ਵਿਰਾਸਤ ਆ ਉਸ ਨੂੰ ਸਾਂਭੀਏ ਤੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਂ ਉਹਨਾਂ ਦੇ ਵਿੱਚ ਅਸੀਂ ਇਸ ਸਾਡੀ ਜਿਹੜੀ ਸ਼ਾਨਾਮਤੀ ਵਿਰਾਸਤ ਆ ਉਸ ਦਾ ਪ੍ਰਚਾਰ ਕਰੀਏ
1: ਬਹੁਤ ਵਧੀਆ ਜੀ ਬਲਵੀਰ ਜੀ ਕਾਫੀ ਗੋਰਾ ਜੀ ਜਿਹੜੇ ਨੇ ਤੁਹਾਨੂੰ ਜਿੱਦਾਂ ਦੱਸਿਆ ਵੀ ਇਹ ਮਿਊਜ਼ਿਕ ਇੰਡਸਟਰੀ ਨਾਲ ਵੀ ਜੁੜੇ ਆ ਲਿਖਾਰੀ ਸਭਾਵਾਂ ਉਹਨਾਂ ਦੇ ਨਾਲ ਵੀ ਅਤੇ ਇਸ ਰੇਡੀਓ ਤੋਂ ਪਹਿਲਾਂ ਕਾਫੀ ਦੇਰ ਪ੍ਰੋਗਰਾਮ ਵੀ ਕਰਦੇ ਰਹੇ ਆ ਜਿਹੜੇ ਸਾਡੇ ਦੂਸਰੇ ਪਰਮਾਰ ਸਾਹਿਬ ਦੇ ਨਾਲ ਅਤੇ ਹੁਣ ਅੱਜ ਕਾਫੀ ਦੇਰ ਬਾਅਦ ਆਏ ਗੋਰਾ ਜੀ ਤੁਸੀਂ ਵੈਲਕਮ ਬੈਕ
2: ਧੰਨਵਾਦ ਜੀ
1: ਜੀ ਤੇ ਇਸੇ ਸਿਲਸਿਲੇ ਦੇ ਵਿੱਚ ਆਈ ਥਿੰਕ

0: ਵੀ ਆਪਾਂ ਥੋੜੀ ਥੋੜੀ ਗੱਲਬਾਤ ਜਿਹੜੇ ਸਾਡੇ ਦੂਸਰੇ ਦੋਸਤ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਕਰ ਲੈਂਦੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਹੋਰ ਕੀ ਇਨਫੋਰਮੇਸ਼ਨ ਜਿਹੜੀ ਹੈ ਅਤੇ ਥੋੜ੍ਹਾ ਜਿਹਾ ਕੈਮਰੇ ਨੂੰ ਵੀ ਹਿਲਾ ਦਈਏ ਅਤੇ ਜੀ ਮਾਈਕ ਤੁਸੀਂ ਵੀ ਆਪਣੇ ਕੋਲ ਕਰ ਲਓ ਅਤੇ ਰਾਏ ਸਾਹਿਬ ਤੁਹਾਡਾ ਨੰਬਰ ਮੈਨੂੰ ਲੱਗਦਾ ਅੱਜ ਲਾਸਟ 'ਤੇ ਲੱਗਣਾ ਜੀ ਅਤੇ ਮੋਟਰਸਾਈਕਲ ਬਹੁਤ ਡਾਂਦੇ ਜੀ ਡਾਂਦੇ ਨੀ ਮਤਲਬ ਬੜੇ ਵਧੀਆ ਚਲਾਉਂਦੇ ਆ ਸੋ ਇਸ ਕਰਕੇ ਜੀ ਤੇ ਥੋੜਾ ਜਿਹਾ ਤੁਸੀਂ ਇਹ ਵਾਲਾ ਮਾਈਕ ਜਿਹੜਾ ਵੱਡਾ ਰੇਡੀਓ ਵਾਲਾ ਵੀ ਆਪਣੇ ਕਾਲ ਕਰ ਲਓ ਤੇ ਤੁਹਾਨੂੰ ਕੱਲੇ ਕੱਲੇ ਨਾਲ ਤੁਹਾਨੂੰ ਦੇਖਣ ਦਾ ਮੌਕਾ ਮਿਲ ਰਿਹਾ ਜਿਹੜੇ ਫੇਸਬੁੱਕ ਵਾਲੇ ਦੋਸਤ ਨੇ ਉਹਨਾਂ ਨੂੰ ਜੀ ਥੋੜਾ ਜਿਹਾ ਆਪਣਾ ਨਾਂ ਤੇ ਫਿਰ ਅੱਗੇ ਗੱਲਬਾਤ ਨੂੰ ਸ਼ੁਰੂ ਕਰ ਦਿੰਦੇ ਹਾਂ।
1: ਰਾਲ ਸਾਹਿਬ ਮੇਰਾ ਨਾਂ ਮਾਸਟਰ ਧਰਮ ਸਿੰਘ ਚੜੇਕ ਹੈ ਜੀ।
0: ਜੀ ਜੀ ਚੜੇਕ ਸਾਹਿਬ ਬਹੁਤ ਵਧੀਆ, ਮੈਨੂੰ ਪਤਾ ਤੁਸੀਂ ਬਹੁਤ ਵਧੀਆ ਲਿਖਦੇ ਵੀ ਹੋ ਤੇ ਨਾਲ ਦੀ ਨਾਲ ਹੀ ਤੁਸੀਂ ਬੜੇ ਵਧੀਆ ਬੁਲਾ ਰਹੇ ਹੋ ਜੀ।
1: ਤੁਹਾਡੇ ਕੋਲ ਤਾਂ ਸਾਰੀਆਂ ਜਾਣਕਾਰੀਆਂ ਹੁੰਦੀਆਂ ਹੀ ਆ ਜੀ, ਮੈਂ ਤਾਂ ਨਹੀਂ ਪਤਾ ਹੋਣਾ ਤੁਹਾਨੂੰ।
0: ਨਹੀਂ ਨਹੀਂ ਨਹੀਂ ਮੈਨੂੰ ਪਤਾ ਜੀ। ਤੇ ਤੁਸੀਂ ਕੀ ਦੱਸਣਾ ਚਾਹੋਗੇ ਜੀ ਵਿਰਾਸਤ ਦੀ ਗੂੰਜ ਦੇ ਬਾਰੇ ਜਾਂ ਸੋਸਾਇਟੀ ਜਾਂ ਜੋ ਅੱਜ ਦੇ ਪ੍ਰੋਗਰਾਮ ਬਾਰੇ ਜੀ?
1: ਮੈਂ ਇਹ ਤਰਤੀਬ ਦੱਸੂਗਾ ਜੀ ਤੁਹਾਨੂੰ ਕਿਸ ਤਰ੍ਹਾਂ ਕੀ ਕੁਛ ਹੋ ਰਿਹਾ ਸਾਰਾ ਸੋਸਾਇਟੀ ਦੇ ਵਿੱਚ ਦੇ ਪ੍ਰੋਗਰਾਮ ਜਿਹੜਾ ਕਰਾਉਣਾ ਹੈ। ਇਹ 28 ਜੂਨ ਨੂੰ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਫਾਈਵ ਰਿਵਰ ਸੋਸਾਇਟੀ ਵੱਲੋਂ
0: ਜੀ,
1: ਸੋਸਾਇਟੀ ਦਾ ਇੱਕੋ ਇੱਕ ਹੀ ਮੰਤਵ ਹੈ ਕਿ ਸਾਡੀ ਜਿਹੜੀ ਨਵੀਂ ਪਨੀਰੀ ਹੈ ਉਹਨੂੰ ਅਸੀਂ ਜਾਗਰੂਕ ਕਰਨਾ ਹੈ ਆਪਦੇ ਪਿਛੋਕੜ ਤੋਂ, ਵਿਰਾਸਤ ਤੋਂ, ਵੀ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਵਿਰਾਸਤ ਕੀ ਹੈ, ਸਾਡੇ ਬਜ਼ੁਰਗਾਂ ਨੇ ਕੀ ਘਾਲਣਾ ਘਾਲੀਆਂ, ਪਹਿਲਾਂ ਵੱਡੇ ਵੱਡੇ ਬਜ਼ੁਰਗਾਂ ਨੇ ਕਿੰਨੇ ਤਸੀਹੇ ਝੱਲੇ, ਜੇਲ੍ਹਾਂ ਕੱਟੀਆਂ, ਹੱਸ ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮੇ ਜੀ। ਤੇ ਇਹਨਾਂ ਨੂੰ ਜਿੰਨਾ ਚਿਰ ਪਤਾ ਨਹੀਂ ਲੱਗਣਾ, ਇਹਨਾਂ ਨੂੰ ਦੱਸਣ ਦਾ ਤਾਂ ਸਾਡਾ ਹੀ ਫਰਜ਼ ਹੈ ਜੀ, ਮਾਪਿਆਂ ਦਾ ਫਰਜ਼ ਹੈ ਵੀ ਆਪਣੇ ਬੱਚਿਆਂ ਨੂੰ ਆਪਣੇ ਪੁਰਾਣੇ ਇਤਿਹਾਸ ਤੋਂ ਜਾਣੂ ਕਰਾਉਣਾ, ਇਹ ਜ਼ਰੂਰੀ ਬਣ ਜਾਂਦਾ। ਜੇ ਅਸੀਂ ਨਹੀਂ ਕਰਾਵਾਂਗੇ ਤੇ ਸਾਡੇ ਬੱਚਿਆਂ ਨੂੰ ਕੁਛ ਪਤਾ ਨਹੀਂ ਲੱਗਣਾ। ਉਹ ਹੁਣ ਆ ਨਵੇਂ ਸੋਚ ਦੇ ਵਿੱਚ ਵੜ ਕੇ, ਇਹਨਾਂ ਨੇ ਬਸ ਉਹ ਫੋਨ ਦੇ ਉੱਤੇ ਕਾਰਟੂਨ ਹੀ ਵੇਖੀ ਜਾਣੇ ਆ ਜੀ, ਹੋਰ ਇਸ ਪਾਸੇ ਦੀ ਸੋਚ ਨੂੰ ਬਿਲਕੁਲ ਭੁੱਲ ਜਾਣਾ। ਜੇ ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਤਾਂ ਉਹ ਸਾਡੀ ਸੋਚ ਵਾਲੇ ਪਾਸੇ ਨੂੰ ਤੁਰਨਗੇ। ਅਸੀਂ ਦੇਖਿਆ ਵੀ ਜਿਹੜਾ ਅਸੀਂ ਆਹ ਪ੍ਰੋਗਰਾਮ ਕਰਾਉਣ ਜਾ ਰਹੇ ਹਾਂ ਇਹਦੇ ਵਿੱਚ ਸਾਰੇ ਇਤਿਹਾਸਿਕ ਤੱਥੀ ਹੈ ਜੀ ਰੱਖੇ, ਵਿਰਾਸਤ ਦੇ ਹਿਸਾਬ ਨਾਲ ਹੀ ਸਾਰੇ ਪ੍ਰੋਗਰਾਮ ਜਿਹੜੇ ਉਲੀਕੇ ਆ ਸੋਸਾਇਟੀ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵਿਰਾਸਤ ਦੇ ਹਿਸਾਬ ਨਾਲ ਅਸੀਂ ਮਾਰਸ਼ਲ ਆਰਟ ਜਿਹੜਾ ਉਹ ਗੱਤਕਾ ਉੱਥੋਂ ਸ਼ੁਰੂ ਕਰਾਂਗੇ ਜੀ।
0: ਠੀਕ ਹੈ ਜੀ,
1: 28 ਜੂਨ ਮੈਗਨੋਲੀਆ ਹਾਲ ਦੇ ਵਿੱਚ ਇਹ ਪਹਿਲਾ ਸਾਡਾ ਪ੍ਰੋਗਰਾਮ ਹੋਊਗਾ ਜੀ। ਇਹ ਸਟਾਰਟ ਦੇ ਵਿੱਚ ਗੱਤਕਾ ਮਾਰਸ਼ਲ ਆਰਟ ਜਿਹੜਾ ਨਵੇਂ ਬੱਚੇ ਜਿਹੜੇ ਇੱਥੋਂ ਦੇ ਜੰਮਪਲ ਹੈ ਇਹ ਉਹਨਾਂ ਨੇ ਉਹ ਕਰਨ ਜਾ ਰਹੇ ਆ ਜੀ।
0: ਵੈਰੀ ਗੁੱਡ, ਬਹੁਤ ਪਿਛਲੇ ਵਿਸਾਖੀ ਮੇਲੇ ਤੇ ਵੀ ਬੱਚਿਆਂ ਨੇ ਕੀਤਾ ਸੀ, ਬਹੁਤ ਸਾਰਿਆਂ ਨੇ ਪਸੰਦ ਕੀਤਾ।
1: ਹਾਂਜੀ ਹਾਂਜੀ, ਸਾਰੇ ਲੋਕ ਚਾਹੁੰਦੇ ਜੀ ਤੇ ਉਹਨਾਂ ਨੂੰ ਦੇਖ ਕੇ ਦੂਸਰੇ ਬੱਚਿਆਂ ਵਿੱਚ ਬੜਾ ਉਤਸ਼ਾਹ ਪੈਦਾ ਹੁੰਦਾ। ਤਾਂ ਅਗਲਾ ਪ੍ਰੋਗਰਾਮ
0: ਜਰਮਜੀਤ ਉਹਨਾਂ ਦੀ ਗਰੁੱਪ ਹੀ ਕਰੇਗਾ।
1: ਹਾਂਜੀ ਹਾਂਜੀ ਹਾਂਜੀ,
0: ਵੈਰੀ ਗੁੱਡ, ਬਹੁਤ ਵਧੀਆ ਕਰਦੇ। ਭੋਲੇ ਹੋਣਾ ਦਾ ਬੇਟਾ ਵੀ ਉਹਦੇ ਚ ਕਰਦਾ,
1: ਹਾਂਜੀ
0: ਮੋਹਕਮ ਸਿੰਘ ਵੀ।
1: ਹਾਂਜੀ ਹਾਂਜੀ, ਮੋਹਕਮ ਸਿੰਘ ਵੀ ਕਰਦਾ ਜੀ। ਤਾਂ ਉਸ ਦੇ ਨਾਲ ਹੀ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਆ ਹੋਰ ਉਤਸ਼ਾਹਿਤ ਕਰਨ ਵਾਸਤੇ, ਜਿਹੜੇ ਲੂੰਹ ਕੰਡੇ ਖੜੇ ਕਰਨ ਵਾਸਤੇ ਬੱਚਿਆਂ ਦੇ ਤੇ ਯੰਗ ਨੌਜਵਾਨਾਂ ਦੇ ਵਿਰਾਸਤ ਨਾਲ ਜੋੜਨ ਵਾਸਤੇ ਅਸੀਂ ਕਰਾ ਰਹੇ ਹਾਂ ਢਾਡੀ ਵਾਰਾਂ। ਸਾਡੇ ਢਾਡੀ ਵਾਰਾਂ ਜਿਹੜੀਆਂ ਉੱਥੇ ਉਹ ਅੱਧਾ ਪੌਣਾ ਘੰਟਾ ਜਿਹੜਾ ਉਹਨਾਂ ਨੇ ਪ੍ਰੋਗਰਾਮ ਦੇਣਾ ਹੈ ਜੀ।
0: ਠੀਕ ਹੈ ਜੀ,
1: ਉਸ ਦੇ ਨਾਲ ਹੀ ਬੱਚਿਆਂ ਦੀਆਂ ਕਵਿਤਾਵਾਂ ਹੋਣਗੀਆਂ ਜਿਹੜੀਆਂ ਬਹੁਤ ਹੀ ਲਾਹੇਵੰਦ ਹੋਣਗੀਆਂ। ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਵੇਖ ਕੇ ਹੋਰ ਬੱਚੇ ਬੜੇ ਉਤਸ਼ਾਹਿਤ ਹੁੰਦੇ ਆ।
0: ਬਿਲਕੁਲ,
1: ਤਾਂ ਉਹ ਵੀ ਵਿਰਾਸਤ ਨਾਲ ਹੀ ਜਿਹੜਾ ਕੁਛ ਹੈ ਇਤਿਹਾਸ ਦੇ ਨਾਲ ਹੀ ਸਾਰਾ ਕੁਛ ਬੋਲਿਆ ਜਾਣਾ ਜੀ। ਉਸ ਦੇ ਨਾਲ ਹੀ ਅਗਲੇ ਪਾਸੇ ਤਕਰੀਰਾਂ ਹੋਣਗੀਆਂ ਦੋ, ਜਿਹੜੇ ਸਾਡੇ ਬਹੁਤ ਹੀ ਜਿਹੜੇ ਤਕੜੇ ਗੁਣਕਾਰੀ ਬੰਦੇ ਜਿਹੜੇ ਆ ਜਿਨ੍ਹਾਂ ਦਾ ਨਾਂ ਹੈ ਡੈਨ ਸਿੱਧੂ ਜੀ।
0: ਜੀ ਜੀ,
1: ਜਰਨਲਿਸਟ ਆ ਸਾਡੇ ਉਹ, ਉਹਨਾਂ ਨੇ ਤੇ ਉਹਨਾਂ ਦੇ ਨਾਲ ਅਗਲਾ ਨਾਂ ਹੈ ਸਾਡਾ ਸੁਖਦੀਪ ਸਿੰਘ ਜੀ ਬਰਨਾਲਾ ਤੋਂ, ਬਹੁਤ ਮਿਹਨਤੀ ਆ ਜੀ, ਬੜੇ ਗੁਣੀ ਗਿਆਨੀ ਬੰਦੇ ਆ ਜਿਨ੍ਹਾਂ ਨੇ ਆਪਦੇ ਵਿਚਾਰ ਰੱਖਣੇ ਹੈ। ਤੇ ਉਸ ਤੋਂ ਅਗਲੇ ਪਾਸੇ ਸਾਡੀ ਯੂਨੀਵਰਸਿਟੀ ਤੋਂ ਅਸੀਂ ਸੱਦੇ ਆ ਜੀ ਨੌਜਵਾਨ ਜਿਹੜੇ ਸਟੂਡੈਂਟ ਹੈ, ਉਹਨਾਂ ਨੇ ਆ ਕੇ ਪੇਸ਼ਕਾਰੀ ਕਰਨੀ ਹੈ ਆਪਦੇ ਛੋਟੇ ਛੋਟੇ ਲੈਕਚਰਾਂ ਦੇ ਨਾਲ, ਜਿਨ੍ਹਾਂ ਦੇ ਅਸੀਂ ਚਾਹੁੰਦੇ ਹਾਂ ਵੀ ਸਾਥੇ ਤੋਂ ਬਾਅਦ ਨੌਜਵਾਨਾਂ

0: ਨੂੰ ਅਸੀਂ ਵਿੱਚ ਭਰਤੀ ਕਰੀਏ ਆਪਦੇ, ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਕਰੀਏ ਜਿਹੜੇ ਸਾਡੀ ਇਸ ਵਿਰਾਸਤ ਨੂੰ ਅੱਗੇ ਸੰਭਾਲ ਸਕਣ। ਉਸ ਦੇ ਨਾਲ ਹੀ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਪ੍ਰੋਗਰਾਮ ਤਾਂ ਹੋਰ ਵੀ ਹੁੰਦੇ ਆ ਜੀ ਬੜੇ,
1: ਬਿਲਕੁਲ
0: ਸਾਰੇ ਕਰਾਉਂਦੀਆਂ ਸੁਸਾਇਟੀਆਂ। ਅਸੀਂ ਜਿਹੜਾ ਪ੍ਰੋਗਰਾਮ ਕਰਾ ਰਹੇ ਹਾਂ ਇਹ ਸਾਡੀ ਸੁਸਾਇਟੀ ਦਾ ਪਹਿਲਾ ਪ੍ਰੋਗਰਾਮ ਹੈ। ਸਾਰੇ ਕਿਰਗਲੀ ਨਿਵਾਸੀਆਂ ਨੂੰ ਬੇਨਤੀ ਕਰਾਂਗੇ ਸਾਨੂੰ ਤੁਹਾਡੀ ਹੈਲਪ ਦੀ ਲੋੜ ਹੈ, ਤੁਹਾਡਾ ਖਾਸ ਕਰਕੇ ਮੀਡੀਆ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ, ਸਾਡਾ ਬੜਾ ਸਾਥ ਦਿੱਤਾ ਹੈ ਮੀਡੀਆ ਨੇ, ਜਿੱਥੇ ਵੀ ਜਾਂਦੇ ਹਾਂ ਬੜੇ ਉਤਸ਼ਾਹ ਨਾਲ ਖੁਸ਼ੀ ਨਾਲ ਸਾਡੀ ਹੈਲਪ ਕਰ ਰਹੇ, ਜਿਵੇਂ ਤੁਸੀਂ ਸਾਨੂੰ ਹੁਣ ਪੇਸ਼ ਕਰ ਰਹੇ ਹੋ ਲੋਕਾਂ ਦੇ ਸਾਹਮਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤਾਂ ਲਾਸਟ ਦੇ ਵਿੱਚ ਅਸੀਂ ਰੱਖਾਂਗੇ ਇੱਕ ਨਾਟਕ, ਨਾਟਕ ਜਿਹੜਾ ਹੈ ਉਹ ਵੀ ਵਿਰਾਸਤ ਦੇ ਨਾਲ ਹੀ ਹੈ ਲਿੰਕਡ ਜੀ,
1: ਠੀਕ ਹੈ ਜੀ,
0: ਉਹ ਰੱਖਿਆ ਹੈ ਕੁਰਬਾਨੀਆਂ ਦੀ ਵਿਰਾਸਤ, ਸਾਡੇ ਵੱਡ ਵਡੇਰਿਆਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ, ਕੀ ਕੀ ਉਹਨਾਂ ਨੇ ਦੁੱਖ ਤਸੀਹੇ ਝੱਲੇ ਹੈ, ਉਹ ਇੱਕ ਨਾਟਕ ਦੇ ਰਾਹੀਂ ਜਿਹੜੇ ਬੱਚੇ ਹੈ ਬੱਚਿਆਂ ਨੂੰ ਸਮਝਾਉਣ ਵਾਸਤੇ ਤੁਸੀਂ ਲੈਕਚਰਾਂ ਦੇ ਵਿੱਚ ਨਹੀਂ ਸਮਝਾ ਸਕਦੇ, ਤਕਰੀਰਾਂ ਕਰਕੇ ਨਹੀਂ ਬੱਚਿਆਂ ਨੂੰ ਸਮਝਾ ਸਕਦੇ, ਜਿੰਨਾ ਬੱਚੇ ਗੱਲ ਕੈਚ ਕਰਦੇ ਆ ਨਾਟਕ ਰਾਹੀਂ ਜੀ, ਹਾਂਜੀ ਉਹਦੇ ਨਾਲ ਜ਼ਿਆਦਾ ਛੇਤੀ ਪਿੱਕ ਕਰਦੇ ਆ, ਤਾਂ ਅਸੀਂ ਉਹ ਵਿਰਾਸਤ ਨਾਲ ਮੇਲ ਖਾਂਦਾ ਸਾਰਾ ਕੁਛ ਪੇਸ਼ ਕਰਨਾ ਹੈ ਨਾਟਕ। ਜਿਹੜਾ ਸਾਡੀ ਟੀਮ ਹੈ 17-18 ਜਿਹੜੇ ਸਾਡੇ ਕਲਾਕਾਰ ਹੈ ਉਹ ਰਾਤ ਨੂੰ 12 ਵਜੇ ਤੱਕ ਪ੍ਰੈਕਟਿਸ ਕਰ ਰਹੇ ਆ ਜੀ, ਮਹੀਨੇ ਡੇਢ ਮਹੀਨੇ ਤੋਂ ਲਗਾਤਾਰ ਪ੍ਰੈਕਟਿਸ ਚਾਲੂ ਹੈ, ਤੇ ਉਹ ਬੜੇ ਤਗੜੇ ਲੈਵਲ ਤੇ ਨਾਟਕ ਹੋਣਾ ਜਿਹੜਾ ਸਾਰੇ ਲੋਕ, ਸਾਡਾ ਨਾਟਕ ਵੀ ਜਿਹੜਾ ਹੋਣਾ ਜੀ ਅਸੀਂ ਕੋਈ ਉਹਦੇ ਤੇ ਐ ਨੀ ਰੱਖਿਆ ਵੀ ਅਸੀਂ ਕੁਛ ਕਮਾਉਣਾ ਹੈ
1: ਜੀ, ਜੀ
0: ਫਰੀ ਨਾਟਕ ਹੋਊਗਾ ਸਾਡਾ, ਫਰੀ ਐਂਟਰੀ ਹੈ, ਸਾਰੇ ਲੋਕ ਜਿੰਨਾ ਨੂੰ ਵੀ ਹੈ ਆਪਦੇ ਬੱਚਿਆਂ ਨੂੰ ਮੈਂ ਜ਼ਰੂਰ ਕਹੂੰਗਾ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਜੀ, ਸਿਆਣਿਆਂ ਨੇ ਤਾਂ ਆਉਣਾ ਹੀ ਹੈ ਪਰ ਬੱਚੇ ਜ਼ਰੂਰ ਆਉਣ, ਜਾਂ ਕੋਈ ਬੱਚਿਆਂ ਨੂੰ ਪਤਾ ਲੱਗ ਸਕੇ, ਤੇ ਸਾਨੂੰ ਗਾਂਹ ਵਾਸਤੇ ਅਸੀਂ ਜਿੰਨੇ ਕਲਾਕਾਰ ਆ ਉਹ ਆਪਣੇ ਇੱਥੋਂ ਕੈਲੀਗਰੀ ਦੇ ਆ ਜੀ, ਕੈਲੀਗਰੀ ਦੇ
1: ਬਹੁਤ ਵਧੀਆ ਜੀ,
0: ਹਾਂਜੀ ਕੋਈ ਬਾਹਰੋਂ ਨਹੀਂ ਸੱਦੇ ਅਸੀਂ, ਇੱਥੋਂ ਵਾਲੇ ਸਾਡੇ ਆਪਣੇ ਕਲਾਕਾਰ ਜਿਹੜੇ ਉਹ ਦਿਖਾ ਰਹੇ ਆ ਤੁਹਾਨੂੰ ਨਾਟਕ, ਤੇ ਤੁਹਾਨੂੰ ਵੀ ਬੇਨਤੀ ਕਰਾਂਗੇ ਵਿੱਚੋਂ ਟਾਈਮ ਕੱਢ ਕੇ ਜ਼ਰੂਰ ਪਹੁੰਚਿਓ।
1: ਜ਼ਰੂਰ ਜੀ, ਮੈਂ ਵੈਸੇ 1 ਤੋਂ 5 ਵਜੇ ਤੱਕ ਇੱਥੇ ਹੁੰਦਾ ਉਸ ਦਿਨ ਸੰਡੇ ਨੂੰ, ਬਟ ਫਿਰ ਵੀ ਮੈਂ ਵਿੱਚੋਂ ਟਾਈਮ ਕੱਢ ਕੇ ਜਿੰਨਾ ਵੀ
0: ਕੱਢਿਓ ਜੀ ਜ਼ਰੂਰ ਸਮਾਂ ਨਾਲ ਸਾਹਿਬ
1: ਕਹਾਂਗਾ, ਤੇ ਗੱਲਬਾਤ ਕਰਦੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਸਮਾਂ ਮੈਨੂੰ ਲੱਗਦਾ ਸੀ ਵੱਧ ਹੁੰਦਾ ਸਾਡੇ ਕੋਲ ਪਰ ਸਮਾਂ ਕਈ ਵਾਰੀ ਘੱਟ ਜਾਂਦਾ, ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਉਸ ਤੋਂ ਬਾਅਦ ਰਾਏ ਸਾਹਿਬ ਕੋ ਇੱਕ ਵਾਰੀ ਫਿਰ ਤੋਂ ਜਾਣਕਾਰੀ ਲਵਾਂਗੇ ਪ੍ਰੋਗਰਾਮ ਦੇ ਬਾਰੇ ਪੂਰੀ ਦੀ ਪੂਰੀ। ਸੋ ਤੁਹਾਨੂੰ ਦੱਸ ਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਇਸ ਬ੍ਰੇਕ ਤੋਂ ਬਾਅਦ ਕਰਦੇ ਹਾਂ।
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
4: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन. चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं. हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में. ज्यादा पहचान, ज्यादा भरोसा, ज्यादा ग्राहक. अपने बिजनेस को बनाइए खास, दिखाइए, सुनाइए और सेलिब्रेट कराइए. आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी. मंडे, ट्यूसडे, थर्सडे एंड फ्राइडे 7 to 8 PM, संडे 1 to 5 PM.
1: एशिया पैसिफिक इमिग्रेशन कंसल्टिंग लिमिटेड. स्टूडेंट वीजा, विस्टर वीजा, सुपर वीजा, LMIA applications, फैमिली इमिग्रेशन, प्रोविंशियल नॉमिनी एप्लीकेशन, सिटीजनशिप एप्लीकेशन विच लंबा तजर्बा महारत रखता है. तो हॉडी सहूलत लई मैं मनिंदर सिंह ढिल्लों और इंद्रजोत कौर ढिल्लों एक छत हेठ इमिग्रेशन इंश्योरेंस सेवावां प्रदान कर रहे हैं. सानू संपर्क करने लई 403-225-1111. मनिंदर सिंह ढिल्लों, एशिया पैसिफिक इमिग्रेशन कंसल्टिंग लिमिटेड,
2: रेगुलेटेड कैनेडियन इमिग्रेशन कंसल्टेंट.
1: 403-225-1111.
0: From the heart of Calgary to every corner within a 200.
3: So, ਜਿੱਦਾਂ ਕਿ ਦੱਸਿਆ ਜਾ ਰਿਹਾ ਹੈ 250 ਕਿਲੋਮੀਟਰ ਤੱਕ ਤੁਸੀਂ ਇਹ ਪ੍ਰੋਗਰਾਮ ਨੂੰ ਸੁਣਦੇ ਹੋ, ਕਾਫੀ ਦੂਰ ਦੂਰ ਤੱਕ ਤੇ ਲੰਬੇ ਸਮੇਂ ਤੋਂ 1998 ਤੋਂ ਇਹ ਪ੍ਰੋਗਰਾਮ ਸੁਣਦੇ ਆ ਰਹੇ ਹੋ. ਤੇ ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ, ਥੋੜੇ ਮਿੰਟ ਸਾਡੇ ਕੋਲ ਹੋਰ ਬਚੇ ਆ. ਤੇ ਰਾਏ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਸਤਿ ਸ੍ਰੀ ਅਕਾਲ ਤੇ ਵੈਲਕਮ ਟੂ ਸਬਰੰਗ ਰੇਡੀਓ ਜੀ.
4: ਰਜੇਸ਼ ਵੀਰ ਜੀ, ਪਹਿਲਾਂ ਤਾਂ ਤੁਹਾਨੂੰ ਤੇ ਜਿੰਨੇ ਵੀ ਸਬਰੰਗ ਪ੍ਰੋਗਰਾਮ ਦੇ ਸਰੋਤੇ ਇਸ ਵੇਲੇ ਸੁਣ ਰਹੇ ਆ, ਤੇ ਮੇਰੇ ਵੱਲੋਂ ਤੇ ਸਾਡੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ
3: ਜੀ. ਸਤਿ ਸ੍ਰੀ ਅਕਾਲ ਜੀ.
4: ਤੇ ਵੀਰ ਜੀ, ਜਿੱਦਾਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਤੁਸੀਂ ਵੀ ਬਹੁਤ ਸਮਾਂ ਕੱਢਦੇ ਆ. ਜਦ ਵੀ ਅਸੀਂ ਕੋਈ ਜਾਂ ਮੋਟਰਸਾਈਕਲਾਂ ਦਾ ਹੋਵੇ ਸਾਡਾ ਕੋਈ ਪ੍ਰੋਗਰਾਮ, ਤਾਂ ਅਸੀਂ ਤੁਹਾਡੇ ਕੋਲ ਆਉਂਦੇ ਆ, ਬੇਨਤੀ ਕਰਦੇ, ਪਰ ਤੁਸੀਂ ਸਾਡੇ ਲਈ ਬਹੁਤ ਸਮਾਂ ਕੱਢਦੇ ਆ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ.
3: ਥੈਂਕ ਯੂ ਜੀ.
4: ਤੇ ਮੋਟਰਸਾਈਕਲਾਂ ਦੇ ਨਾਲ ਨਾਲ ਤਕਰੀਬਨ ਹੁਣ ਬਹੁਤ ਸਾਲ ਹੋ ਗਏ ਚਲਾਉਂਦਿਆਂ ਨੂੰ, ਤੇ ਜਿੱਦਾਂ ਹੁਣ ਅਸੀਂ ਕਿਹਾ ਵੀ ਜਦੋਂ ਕਹਿੰਦੇ ਹੁੰਦੇ ਆ ਮਨਾਂ ਦੇ ਵਿੱਚ ਕੁਛ ਕਰਨ ਦੀ ਜਜ਼ਬਾ ਹੋਵੇ ਤੇ ਉਹ ਪਰਮਾਤਮਾ ਤੁਹਾਨੂੰ ਉਦਾਂ ਦੇ ਬੰਦਿਆਂ ਨਾਲ ਮਿਲਾ ਦਿੰਦਾ. ਤਕਰੀਬਨ 2-3 ਸਾਲ ਤੋਂ ਅੰਕਲ ਜੀ ਹੁਣਾਂ ਨਾਲ ਸਾਡੀ ਮੁਲਾਕਾਤ ਹੋਈ, ਗਾਂਹ ਵੱਧਦੀ ਵੱਧਦੀ ਅੱਜ ਇੱਕ ਜੋ ਸਾਡੀ 5 ਰਿਵਰ ਕਮੇਟੀ ਬਣੀ ਆ ਉਹ ਹੋਂਦ ਵਿੱਚ ਆਈ ਆ, ਤੇ ਅਸੀਂ ਰਲ ਮਿਲ ਕੇ ਸਾਰਿਆਂ ਨੇ ਤਕਰੀਬਨ ਅੰਕਲ ਜੀ ਨੇ ਤੇ ਮੇਰੇ ਵੀਰਾਂ ਨੇ ਸਾਰਾ ਪ੍ਰੋਗਰਾਮ ਤਕਰੀਬਨ ਦੱਸ ਦਿੱਤਾ ਆ. ਤੇ ਜਿਹੜੇ ਸਾਡੇ ਸਪੋਂਸਰ ਆ, ਅਸੀਂ ਜਦੋਂ ਵੀ ਉਹਨਾਂ ਦੇ ਕੋਲ ਗਏ ਹਾਂ ਤੇ ਉਹਨਾਂ ਨੇ, ਤੁਸੀਂ ਵੀ ਬਿਲੀਵ ਕਰਨ ਵਾਲੀ ਗੱਲ ਆ ਵੀ ਉਹਨਾਂ ਨੇ ਦਿਲ ਖੋਲ੍ਹ ਕੇ ਸਾਡੀ ਸੇਵਾ ਕੀਤੀ ਆ, ਤੇ ਸੇਵਾ ਕਰਨ ਦੇ ਨਾਲ ਇਹ ਵੀ ਕਿਹਾ ਵੀ ਸਾਨੂੰ ਕੋਈ ਨਾਂ ਨਹੀਂ ਚਾਹੀਦਾ ਵੀ ਜੋ ਤੁਸੀਂ ਆਪਣੇ ਇਹ ਵਿਸ਼ਾ ਲੈ ਕੇ ਚੱਲੇ ਆ ਨਵੀਂ ਜਨਰੇਸ਼ਨ ਨੂੰ ਦੱਸਣ ਲਈ. ਇੱਕ ਜਿੱਦਾਂ ਅਸੀਂ ਬ੍ਰਿਜ ਦਾ ਕੰਮ ਕਰ ਰਹੇ ਹਾਂ ਤੇ ਉਹਦੇ ਲਈ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ. ਤੇ ਜਿਸ ਤਰ੍ਹਾਂ ਹੋ ਗਏ ਆਪਣੇ ਨਾਨਕ ਕਿਚਨ ਵਾਲੇ ਸਾਡੇ ਵੀਰ ਸੰਦੀਪ ਸਿੰਘ ਜੀ, ਤੁਸੀਂ ਬਹੁਤ ਸਾਡੀ ਹੈਲਪ ਕੀਤੀ ਆ, ਤੇ ਸਾਡੇ ਡੈਨ ਵੀਰ ਜੀ ਤੇ ਰਣਜੀਤ ਸਿੰਘ ਜੀ ਤੇ ਹੋਰ ਜਿੰਨੇ ਵੀ ਸਾਡੇ ਸਪੋਂਸਰ ਆਏ ਆ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੇਵਾ ਕੀਤੀ ਆ. ਤੇ ਸਾਡੀ ਇਹ ਸਾਰੀ ਕਮੇਟੀ ਵੱਲੋਂ ਬੇਨਤੀ ਆ, ਸਪੈਸ਼ਲੀ ਆਪਣੀਆਂ ਮਾਵਾਂ ਭੈਣਾਂ ਨੂੰ, ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ. ਜਿਹੜੇ ਅਸੀਂ ਜੋ ਅਸੀਂ ਇੱਥੇ ਆ ਕੇ ਸਿੱਖਿਆ ਜਾਂ ਦੇਖਿਆ, ਜੋ ਸਾਡੇ ਬਜ਼ੁਰਗਾਂ ਨੇ ਇੱਥੇ ਘਾਲਣਾ ਕੀਤੀ ਆ, ਤੇ ਅਸੀਂ ਉਹਨਾਂ ਦੇ ਸੁਨੇਹੇ ਨੂੰ ਗਾਂਹ ਦੀ ਜਿਹੜੀ ਆਉਣੇ ਵਾਲੀ ਜਨਰੇਸ਼ਨ ਆ ਉਹਨੂੰ ਪਹੁੰਚਾਉਣ ਦੀ ਉਹਨਾਂ ਦੇ ਤੱਕ ਆਪਣੀ ਸਾਡੀ ਇਹ ਕੋਸ਼ਿਸ਼ ਹੋਊਗੀ. ਪਰ ਜਿਹਦੇ ਵਿੱਚ ਇਹਦੀ ਦੱਸ ਦਈਏ ਕਿ ਐਂਟਰੀ ਫਰੀ ਆ, ਕੋਈ ਇਹਦੀ ਐਂਟਰੀ ਫੀਸ ਨਹੀਂ ਹੈਗੀ. ਨਾਲ ਦੀ ਨਾਲ ਜੋ ਖਾਣ ਪੀਣ ਦਾ ਪ੍ਰੋਗਰਾਮ ਹੈ ਉਹ ਵੀ ਸਾਰਾ ਫਰੀ ਆ. ਪਹਿਲਾਂ ਚਾਹ ਪਾਣੀ ਦਾ ਪ੍ਰੋਗਰਾਮ ਹੋਊਗਾ, ਤੇ ਹੁਣ ਸਾਡੇ ਸਾਨੂੰ ਪਤਾ ਲੱਗਾ ਕਿ ਸਾਡੇ ਇੱਕ ਵੀਰ ਉਹ ਕਹਿੰਦੇ ਵੀ ਜਿੰਨੇ ਵੀ ਉੱਥੇ ਆਊਗੇ ਉਹ ਸਾਡੇ ਵੱਲੋਂ ਉੱਥੋਂ ਉਹਨਾਂ ਨੂੰ ਪੀਜ਼ਾ ਉੱਥੇ ਫਰੀ ਹੋਊਗਾ ਖਾਣ ਨੂੰ, ਕਰਕੇ 4-5 ਘੰਟੇ ਦਾ ਪ੍ਰੋਗਰਾਮ ਹੋਣਾ ਤੇ ਭੁੱਖ ਵੀ ਤਾਂ ਲੱਗਣੀ ਆ.
3: ਬਿਲਕੁਲ ਬਿਲਕੁਲ.
4: ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਬਾਰ ਬਾਰ ਵੀ ਤੁਹਾਨੂੰ ਵੀ, ਤੇ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਲਿਆਉਣ ਲਈ. ਤੇ ਬਾਕੀ ਮੇਰੇ ਵੀਰਾਂ ਨੇ, ਅੰਕਲ ਜੀ ਨੇ ਸਾਰਾ ਕੁਝ ਦੱਸ ਦਿੱਤਾ ਵੀ 12-12 ਬੱਚਿਆਂ ਦੇ ਪ੍ਰੋਗਰਾਮ, ਤੇ ਜਿਹੜਾ ਨਾਟਕ ਹੋ ਰਿਹਾ ਉਹ ਬਹੁਤ ਹੀ ਵਧੀਆ, ਉਹਦੇ ਵਿੱਚ ਵਿਰਾਸਤ ਦੱਸੂਗੇ ਵੀ ਕਿੱਦਾਂ ਸਾਡੇ ਬਜ਼ੁਰਗ ਆਏ ਆ, ਕਿੱਦਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਤੇ ਕਿੱਦਾਂ ਆਪਣੇ ਨਾਲ ਦੀ ਨਾਲ ਘਰ ਚਲਾਉਣ ਦੇ ਨਾਲ ਨਾਲ ਇਹ ਗੁਰੂ ਘਰ ਬਣਾਏ ਆ, ਜਾਂ ਉਹਨਾਂ ਨੇ ਆਪਣੀ ਵਿਰਾਸਤ ਸਾਂਭੀ ਆ. ਤੇ ਉਹਨਾਂ ਦਾ ਹੀ ਸਦਕਾ ਅੱਜ ਅਸੀਂ ਇੱਥੇ ਸਪੈਸ਼ਲੀ ਜਿਵੇਂ ਕਹਾਂ ਵੀ ਅੱਜ MLA ਬਣ ਗਏ, MP ਬਣ ਗਏ. ਜਿੱਥੇ ਤੱਕ ਗੱਲ ਮੋਟਰਸਾਈਕਲਾਂ ਦੀ ਆਉਂਦੀ ਆ, ਜਦੋਂ

0: ਅਸੀਂ ਮੋਟਰਸਾਈਕਲ ਤਕਰੀਬਨ 28 ਸਾਲ ਹੋ ਗਏ ਮੈਨੂੰ ਚਲਾਉਂਦੇ ਨੂੰ ਕੈਲਗਰੀ 'ਚ ਤੇ ਦਸਤਾਰਾਂ ਸਜਾ ਕੇ ਅੱਜ ਅਸੀਂ ਚਲਾਉਂਦੇ ਹਾਂ ਇਹ ਸਾਰੇ ਉਹ ਬਜ਼ੁਰਗਾਂ ਦੀ ਘਾਲਣਾ ਆ ਤੇ ਜਿਹਨਾਂ ਦੇ ਅੱਜ ਅਸੀਂ ਉਹਨਾਂ ਦੀ ਸੇਵਾ ਦਾ ਨਿੱਘ ਮਾਣ ਰਹੇ ਹਾਂ ਇਕੱਠੇ ਹੋ ਕੇ
1: ਨਹੀਂ ਬਿਲਕੁਲ ਜੀ ਤੇ ਇੱਕ ਵਾਰੀ ਫਿਰ ਤੋਂ ਦੱਸ ਦਈਏ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਰਾਏ ਸਾਹਿਬ ਦੱਸਿਆ ਨਾਲ ਦੀ ਨਾਲ ਹੀ ਮੋਟਰਸਾਈਕਲ ਕਲੱਬ ਦੇ ਬਾਰੇ ਵੀ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਅੱਜ ਤੁਸੀਂ ਸਟੂਡੀਓ 'ਚ ਪਹੁੰਚ ਕੇ ਤੇ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰ ਰਹੇ ਹੋ ਤੇ ਇੱਕ ਵਾਰੀ ਕੁਇਕਲੀ ਮੈਂ ਦੱਸਦਾ ਜੀ ਫਾਈਵ ਸਟਾਰ ਹੀ ਹੈ ਵੈਸੇ ਫਾਈਵ ਰਿਵਰਸ ਦੇ ਨਾਲ ਨਾਲ ਕਿਉਂਕਿ ਇਹ ਸੋਸਾਇਟੀ ਜਿਹੜੀ ਬਣੀ ਹੈ ਇਹਦਾ ਫਾਈਵ ਰਿਵਰਸ ਸੋਸਾਇਟੀ ਆਫ ਕੈਲਗਰੀ ਜਿਹੜੀ ਇਹਨਾਂ ਦਾ ਕੰਮ ਹੈ ਪ੍ਰਜ਼ਰਵ ਕਰਨਾ ਆਪਣਾ ਹੈਰੀਟੇਜ ਇੰਸਪਾਇਰ ਅਵਰ ਫਿਊਚਰ ਇਹ ਬੱਚਿਆਂ ਵਾਸਤੇ ਮੋਟਿਵ ਲੈ ਕੇ ਆਏ ਨੇ ਪ੍ਰਜੈਂਟ ਕਰ ਰਹੇ ਨੇ ਵਿਰਾਸਤ ਦੀ ਗੂੰਜ ਸੰਡੇ ਜੂਨ 28 ਨੂੰ 12:30 ਤੋਂ 5:30 ਵਜੇ ਤੱਕ ਮੈਗਨੋਲੀਆ ਹਾਲ ਦੇ ਵਿੱਚ ਹੋਏਗਾ ਪ੍ਰੋਗਰਾਮ ਦੀ ਹਾਈਲਾਈਟਸ ਦੇ ਵਿੱਚ ਗੱਤਕਾ ਢਾਡੀ ਵਾਰਾਂ ਬੱਚਿਆਂ ਦੀਆਂ ਕਵਿਤਾਵਾਂ ਇਤਿਹਾਸਕ ਗੀਤ ਕਵਿਤਾਵਾਂ ਤਕਰੀਰਾਂ ਵਿਸ਼ੇਸ਼ ਪ੍ਰਦਰਸ਼ਨੀ ਕੁਰਬਾਨੀਆਂ ਦੀ ਵਿਰਾਸਤ ਨਾਟਕ ਅਤੇ ਐਂਟਰੀ ਬਿਲਕੁਲ ਫਰੀ ਹੈ ਕਿਉਂਕਿ ਵਿਰਾਸਤ ਦੀ ਗੱਲ ਹੈ ਅਤੇ ਜਿਹੜੇ ਦੋਸਤਾਂ 'ਚ ਸਪੋਰਟ ਕਰਨਗੇ ਚਾਹ ਪਾਣੀ ਦੇ ਨਾਲ ਨਾਲ ਪੀਜ਼ੇ ਦਾ ਅਰੇਂਜਮੈਂਟ ਵੀ ਜਿਹੜਾ ਰੱਖਿਆ ਗਿਆ ਹੋਰ ਜਾਣਕਾਰੀ ਤੁਸੀਂ ਲੈਣੀ ਹੈ ਅਤੇ ਬਲਜੀਤ ਸਿੰਘ ਪੰਧੇਰ ਜੀ ਦੇ ਨਾਲ 403 ਹੁਣ ਐਨਕ ਲਾਉਣੀ ਪੈਣੀ ਹੈ ਮੈਨੂੰ ਕਿਉਂਕਿ ਲਾਗੇ ਕਰਨਾ ਪੈਣਾ 403-399 1399 ਇਹਦੇ ਨਾਲ ਨਾਲ ਭੋਲਾ ਸਿੰਘ ਚੌਹਾਨ ਜੀ ਦਾ ਨੰਬਰ ਹੈ 403-708-2901 ਮਨਜੋਤ ਸਿੰਘ ਗਿੱਲ ਜੀ ਦਾ ਨੰਬਰ 403-667-5729 ਪ੍ਰਦੀਪ ਸਿੰਘ ਬੈਨੀਪਾਲ ਜੀ 403-434-0036 ਇਹਨਾਂ ਨੰਬਰਾਂ 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਬਾਕੀ ਜਿਹੜੇ ਦੋਸਤ ਆਏ ਨੇ ਜਿਹੜੇ ਸਾਹਿਬ ਗੋਰਾ ਜੀ ਅਤੇ ਰਾਏ ਸਾਹਿਬ ਇਹਨਾਂ ਦੇ ਨਾਲ ਵੀ ਸੰਪਰਕ ਜਿਹੜਾ ਕਰ ਸਕਦੇ ਹੋ ਸੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਗਿਆ ਜੀ ਸੋ ਥੈਂਕ ਯੂ ਵੈਰੀ ਮੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ
2: ਬਹੁਤ ਧੰਨਵਾਦ ਸਮੁੱਚੇ ਮੀਡੀਆ ਦਾ
1: ਜੀ
2: ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਨਿੱਘਰ ਹਿੱਸਾ ਪਾ ਰਹੇ ਆ ਕਿ ਜਿਹੜੀ ਸਾਡੀ ਆਵਾਜ਼ ਆ ਉਹ ਤਾਂ ਥੋੜੀ ਦੂਰ ਤੱਕ ਜਾ ਸਕਦੀ ਆ ਛੋਟੇ ਮਾਧਿਅਮ ਰਾਹੀਂ ਅਸੀਂ ਬਹੁਤ ਦੂਰ ਦੂਰ ਤੱਕ ਇਹ ਬੇਨਤੀ ਸਾਡੀ ਜਿਹੜੀ ਪਹੁੰਚੂਗੀ ਤੇ ਅਸੀਂ ਆਸ ਕਰਦੇ ਹਾਂ ਕਿ ਵੱਡੀ ਗਿਣਤੀ ਵਿੱਚ ਆਓ ਆ ਕੇ ਆਪਾਂ ਇਸ ਪ੍ਰੋਗਰਾਮ ਦਾ ਆਨੰਦ ਮਾਣੀਏ ਤੁਹਾਨੂੰ ਰੂਹ ਦੀ ਖੁਰਾਕ ਮਿਲੂਗੀ ਇਸ ਪ੍ਰੋਗਰਾਮ ਚੋਂ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ
3: The time is 8 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
6: ਆਪਣੇ ਘਰ
7: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਯਾਰ ਅਮਰਤ ਮੈਂ ਆਪਕਾ ਹੋਸਟ ਜਲਾਲ ਆਪਕੀ ਖਿਦਮਤ ਹਾਜ਼ਰ ਆਪ ਤੋ ਸੁਣ ਰਹੇ ਦੇਖ ਰਹੇ ਸਲਾਮ ਨਮਸਤੇ ਕੇਲ ਰਹੀ ਹੋ ਰੇਡੀਓ ਸਟੋ ਸੰਗਮ 94.7 ਐਫਐਮ ਆਜ ਹੀ ਹਾਂ ਮੰਗਲ ਕਾ ਦਿਨ ਹੈ ਤੋ ਮਾਫ ਕਰਨਾ ਮੁਝੇ ਥੋੜੀ ਜੋ ਹੈ ਆਪ ਨਾਨੇ ਮੇਂ ਦੇਰ ਹੋ ਗਈ ਆਜ ਲੇਕਿਨ ਆਈ ਐਮ ਹੇਅਰ ਨਾਓ ਔਰ ਯਹਾਂ ਪਰ ਮੇਰੇ ਜੋ ਹੈ ਗੈਸਟ ਵੀ ਆ ਚੁੱਕੇ ਹੈ ਅਗੇਨ ਇੱਕ ਵਾਰ ਫਿਰ ਸੇ ਵੀ ਆਰ ਲਾਈਵ ਔਨ ਫੇਸਬੁੱਕ ਐਜ਼ ਵੈਲ ਅਗਰ ਆਪਨੇ ਦੇਖਣਾ ਹੋ ਕਿ ਅੱਜ ਕੇ ਹਮਾਰੇ ਗੈਸਟ ਕੌਣ ਯੂ ਕੈਨ ਗੋ ਔਨ ਫੇਸਬੁੱਕ ਐਂਡ ਯੂ ਕੈਨ ਵਾਚ ਕਿ ਅੱਜ ਕੇ ਹਮਾਰੇ ਗੈਸਟ ਕੈਸੇ ਲਗਤੇ ਹੈ ਐਂਡ ਆਫ ਕੋਰਸ ਯੂ ਕੈਨ ਲਿਸਨ ਲਾਈਵ ਔਨ 94.7 FM ਐਜ਼ ਵੈਲ ਤੋ ਅਭੀ ਆਪ ਜੈਸੇ ਪਤਾ ਹੈ ਕਿ ਅਗਲੇ ਵੈਨਸਡੇ ਨੈਕਸਟ ਵੈਨਸਡੇ ਜੁਲਾਈ 1st ਆ ਜੋ ਕਿ ਹਮਾਰੇ ਕੈਨੇਡਾ ਕਾ ਜਨਮ ਦਿਨ ਹੈ ਸੋ ਹੈਪੀ ਬਰਥਡੇ ਟੂ ਕੈਨੇਡਾ ਇਨ ਐਡਵਾਂਸ ਤੋ ਉਨ ਜੋ ਹੈ ਆਪਣੇ ਇਸ ਮੌਕੇ ਪਰ ਹਮੇ ਜੋ ਹਮਾਰੀ ਕਮਿਊਨਿਟੀ ਕੀ ਤਰਫ ਸੇ ਹੈ ਕਾਫੀ ਕਮਿਊਨਿਟੀ ਕੇ ਜੋ ਇਵੈਂਟ ਜੋ ਆਪਣਾ ਆਰਗੇਨਾਈਜੇਸ਼ਨ ਹੈ ਦੇ ਡੂ ਲੋਟ ਆਫ ਐਕਟੀਵਿਟੀਜ਼ ਇੰਕਲੂਡਿੰਗ ਜੋ ਹੈ ਆਪਣਾ ਬਾਰਬਿਕਿਊ ਫੋਰ ਦਾ ਹੋਲ ਫੈਮਲੀ ਔਰ ਅੱਜ ਕੀ ਜੋ ਆਰਗੇਨਾਈਜੇਸ਼ਨ ਹੈ ਉਹ ਆਪਣੇ ਪਿਛਲੇ ਕਈ ਸਾਲੋਂ ਸੇ ਹੈ ਜੁਲਾਈ 1st ਕਾ ਜੋ ਦਿਨ ਹੋਤਾ ਹੈ ਉਹ ਆਪਣਾ ਦੇ ਡੂ ਦਾ ਕਮਿਊਨਿਟੀ ਬਾਰਬਿਕਿਊ ਜੋ ਹੈ ਕਮਿਊਨਿਟੀ ਬਾਰਬਿਕਿਊ ਫੋਰ ਦਾ ਹੋਲ ਫੈਮਲੀ ਔਰ ਕੋਈ ਇਸਮੇ ਕੋਈ ਆਪਣਾ ਚਾਰਜਿਸ ਵਗੈਰਾ ਨਹੀਂ ਹੋਤੇ ਬਿਕੋਜ਼ ਦੇ ਜਸਟ ਵਾਂਟ ਟੂ ਸੈਲੀਬ੍ਰੇਟ ਦ ਡੇ ਆਫ ਕੈਨੇਡਾ ਤੋ ਉਨ੍ਹੀਂ ਕੋ ਜੋ ਆਪਣਾ ਮੱਦੇਨਜ਼ਰ ਰੱਖਤੇ ਹੋਏ ਹਮਾਰੇ ਵੈਰੀ ਗੁੱਡ ਫਰੈਂਡ ਨਈਮ ਚੌਧਰੀ ਜੋ ਹੈ ਯਹਾਂ ਪਰ ਮੌਜੂਦ ਹੈਲੋ ਨਈਮ ਸਰ ਸਲਾਮ ਅਲੈਕੁਮ ਕੈਸੇ ਆਪ
8: ਵਾਲੇਕੁਮ ਸਲਾਮ ਅੱਲਾਹ ਕਾ ਸ਼ੁਕਰ ਹੈ ਜਨਾਬ ਬਹੁਤ ਮਿਹਰਬਾਨੀ ਆਪਨੇ ਮੁਝੇ ਮੌਕਾ ਦੀਆ ਆਪਣੇ ਸੁਣਨੇ ਵਾਲੋਂ ਕੇ ਸਾਹਮਣੇ ਪੇਸ਼ ਹੋਣੇ ਕਾ
7: ਨਹੀਂ ਨਹੀਂ ਸਰ ਵੀ ਓਨਲੀ ਟ੍ਰਾਈ ਲੇਕਿਨ ਜੋ ਆਪ ਕੰਮ ਕਰਤੇ ਹੋ ਜੋ ਆਪਣੀ ਆਰਗੇਨਾਈਜੇਸ਼ਨ ਜੋ ਕੰਮ ਕਰਤੀ ਹੈ ਮਾਸ਼ਾਅੱਲਾ ਆਪ ਕਰਦੇ ਹੈ ਤੋ ਹਮ ਕੁਛ ਕਰ ਸਕਤੇ ਹੈ
8: ਥੈਂਕ ਯੂ
7: ਜੋ ਹੈ ਮਾਸ਼ਾਅੱਲਾ
8: ਆਪ ਹਮ ਦੋਨੋਂ ਬਰਾਬਰ ਮੈਂ ਕੋਸ਼ਿਸ਼ ਕਰਤੇ ਹੈ
7: ਜੀ ਜੀ ਵੀ ਟ੍ਰਾਈ
8: ਆਪਕੇ ਬਗੈਰ ਤੋ ਲੋਗੋਂ ਤੱਕ ਮੈਸੇਜ ਨਹੀਂ ਪਹੁੰਚ ਸਕਤਾ ਨਾ ਆਪਕਾ ਵੀ ਬਹੁਤ ਅਹਿਮ ਰੋਲ ਹੈ
7: ਨਹੀਂ ਬਸ ਯੂ ਨੋ ਆਪਣਾ ਇਹ ਆਪਕਾ ਬੜਾਪਨ ਹੈ ਤੋ ਫਿਰ ਯੂ ਨੋ ਆਪਣਾ ਜੁਲਾਈ 1st ਕਾ ਤੋ ਹਮ ਜੋ ਬਾਤ ਕਰੇ ਲੇਕਿਨ ਥੋੜਾ ਜੋ ਆਪਕੇ ਬਾਰੇ ਮੈਂ ਥੋੜਾ ਇੰਟਰੋ ਦੇ ਦੇ ਕਿ ਨਈਮ ਚੌਧਰੀ ਕੌਣ ਹੈ
8: جیسے آپ نے بتا دیا میرا نام
7: جی
8: میں احمدیہ مسلم جماعت کا ایک والنٹیئر ہوں اور میرے ذمہ یہ کام ہے کہ جو ایکسٹرنل ریلیشنز ہیں
7: جی
8: کمیونٹی سے باہر کے لوگ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ

0: ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਏ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ।

0: जी लोकेशन 117-7771 Avenue।
1: तीजी लोकेशन 570-6520 फॉल्कन रिज बुलेवार्ड।
0: चौथी लोकेशन 606 सिटीस्केप स्क्वायर।
1: पांचवी लोकेशन 3150-235 रेड एम्बर्स वे।
0: छेवीं लोकेशन 445 कैरिंगटन बुलेवार्ड नॉर्थ वेस्ट कैलगरी।
1: सांझा पंजाब ग्रोसरी स्टोर दिया 6 लोकेशन दा सांझा फोन नंबर
0: 403-835-2222।
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਜੀ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 23 ਜੂਨ ਹੈ ਦਿਨ ਮੰਗਲਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ ਤੇ ਉਹ ਸਾਨੂੰ ਦੱਸਣਗੇ ਇਸ ਵੇਲੇ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ ਤੇ ਭਾਰਤ ਦੀ ਰਾਜਨੀਤੀ ਕੀ ਕੁਛ ਕਹਿੰਦੀ ਹੈ ਤੇ ਸਮਾਂ ਬਚਿਆ ਤੇ ਅਸੀਂ ਇੰਟਰਨੈਸ਼ਨਲ ਪੋਲੀਟਿਕਸ ਤੇ ਵੀ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਕਰਾਂਗੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ

0: 4039036757 ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
1: ਸ਼ੁਕਰੀਆ ਸਵਲਿੰਦ ਸਤਿ ਸ੍ਰੀ ਅਕਾਲ
0: ਜੀ ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਸੇ ਰੌਲੇ ਰੱਪੇ ਤੋਂ ਕਰਦੇ ਹਾਂ ਜਿਹੜੇ ਕਈ ਦਿਨਾਂ ਦਾ ਛਿੜਿਆ ਹੋਇਆ ਭਗਵੰਤ ਮਾਨ ਹੋਰਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਹਨੂੰ ਉਹ ਕਹਿੰਦੇ ਨੇ ਮੇਰੀ ਨਹੀਂ ਹੈ ਤੇ ਬਾਕੀ ਧਿਰਾਂ ਦਾ ਜ਼ੋਰ ਲੱਗਾ ਪਿਆ ਕਿ ਇਹਨਾਂ ਦੀ ਹੈ ਹੁਣ ਉਹਦੀ ਜਿਹੜੀ ਰਿਪੋਰਟ ਹੈ ਫੋਰੈਂਸਿਕ ਰਿਪੋਰਟ ਜਿਹੜੀ ਹੈ ਉਹ ਕਰਵਾਈ ਹੈ ਸੀਐਮ ਭਗਵੰਤ ਮਾਨ ਹੋਰਾਂ ਨੇ ਵੀ ਕਰਾਈ ਹੈ ਰਿਪੋਰਟ ਲਈ ਗੁੜਗਾਉਂ ਦੀ ਲੈਬ ਤੋਂ ਲਈ ਗਈ ਹੈ ਜੀ ਸਾਰੀ ਉਹਦੀ ਵਿਸਥਾਰ ਤੇ ਲੈਬ ਵਾਲਾ ਜਿਹੜਾ ਉਹ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਬਹੁਤ ਕੁਛ ਇਹਦੇ ਵਿੱਚ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਜੇ ਅਕਾਲੀ ਦਲ ਦੇਖੀਏ ਤੇ ਉਹ ਉਹਨਾਂ ਦਾ ਜ਼ੋਰ ਲੱਗਾ ਪਿਆ ਪ੍ਰੈਸ ਕਾਨਫਰੰਸਾਂ ਕਰਨ ਤੇ ਜੇ ਕਾਂਗਰਸ ਦੇਖੀਏ ਤੇ ਕੱਲਾ ਕੱਲਾ ਲੀਡਰ ਸੋਸ਼ਲ ਮੀਡੀਆ ਤੇ ਵੱਡੀਆਂ ਵੱਡੀਆਂ ਚਿੱਠੀਆਂ ਲਿਖ ਕੇ ਪਾ ਰਿਹਾ ਇਹ ਸਾਰਾ ਰੌਲਾ ਘਚੋਲਾ ਸਮਝਾਇਓ ਸਾਨੂੰ
1: ਮੇਰਾ ਖਿਆਲ ਸਵਰੀਨ ਤੁਹਾਡੀ ਉਮਰ ਜਦੋਂ ਬਹੁਤ ਛੋਟੀ ਹੋਣੀ ਆ ਜਦੋਂ ਇੱਕ ਕੁੜੀ ਇੱਥੇ ਕਲਾਕਾਰ ਗਾਉਂਦੀ ਹੁੰਦੀ ਸੀ ਪਰਮਿੰਦਰ ਸੰਧੂ ਪਤਾ ਨਹੀਂ ਤੁਹਾਨੂੰ ਸੁਣਿਆ ਕਿ ਨਹੀਂ
0: ਜੀ
1: ਉਹ ਕੁੜੀ ਗਾਣਾ ਗਾਉਂਦੀ ਹੁੰਦੀ ਸੀ ਤੁਹਾਡਾ ਸਾਰੇ ਟੱਬਰ ਦਾ ਇੱਕ ਆ ਵੀ ਮੈਂ ਕੱਲੀ ਦੈਣੀ ਉਹ ਜਿਹੜੀ ਕੁੜੀ ਸੀ ਨਾ ਉਹਦੇ ਵਾਲਾ ਗਾਣਾ ਹੁਣ ਮੈਨੂੰ ਯਾਦ ਆਉਂਦਾ ਵੀ ਇੱਥੇ ਸਾਰੇ ਟੱਬਰ ਦਾ ਇੱਕ ਆ ਸਾਰੀ ਆਪੋਜੀਸ਼ਨ ਕਾਂਗਰਸੀ ਭਗਵੰਤ ਮਾਨ ਦੇ ਖਿਲਾਫ਼ ਅਕਾਲੀ ਭਗਵੰਤ ਮਾਨ ਦੇ ਖਿਲਾਫ਼ ਭਾਜਪਾ ਭਗਵੰਤ ਮਾਨ ਦੇ ਖਿਲਾਫ਼ ਪਤਾ ਨੀ ਕਿੰਨੀ ਕਿਸਮ ਦੇ ਲੋਕ ਆ ਕਈ ਇਹਦੇ ਆਪਣੇ ਸੀ ਉਹ ਇਹਦੇ ਨਾਲ ਇਸ ਕਰਕੇ ਜੁੜੇ ਸੀ ਕਿ ਕੋਈ ਫਾਇਦੇ ਲਵਾਂਗੇ ਫਾਇਦੇ ਨੀ ਇਹ ਕਰ ਸਕਿਆ ਉਹ ਖਿਲਾਫ਼ ਹੋ ਗਏ ਕੁਝ ਇਹਦੇ ਆਪਣੇ ਇਹੋ ਜਿਹੇ ਸੀ ਜਿਨ੍ਹਾਂ ਨੇ ਫਾਇਦੇ ਲੈ ਲਏ ਤੇ ਇੰਨੇ ਜ਼ਿਆਦਾ ਫਾਇਦੇ ਲੈ ਲਏ ਇੱਕਦਮ ਹੀ ਕਿ ਜਦੋਂ ਬਦਨਾਮੀ ਹੋਈ ਉਹਨਾਂ ਨੂੰ ਪਿੱਛੇ ਕਰਨਾ ਪਿਆ ਤੇ ਉਹ ਮੁੜਕੇ ਦੇ ਦੁਸ਼ਮਣਾਂ ਚ ਜਾ ਕੇ ਲੁੱਟੇ ਇੱਕ ਮੁੰਡਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਹੁਤ ਉਹਨੇ ਲੁੱਟ ਮਚਾ ਛੱਡੀ ਹਰ ਪਾਸੇ ਬਦਨਾਮੀ ਸੀ ਉਹ ਇਹਨਾਂ ਦੇ ਨੇੜੇ ਜੁੜ ਗਿਆ ਆਪਣੇ ਆਪ ਉਹਨਾਂ ਦਾ ਰਿਸ਼ਤੇਦਾਰ ਵੀ ਰੱਖਣ ਲੱਗ ਪਿਆ ਜਦੋਂ ਪਤਾ ਲੱਗਾ ਕਿ ਇੰਨੀ ਬਦਨਾਮੀ ਚ ਪਾਰਟੀ ਉਹਨਾਂ ਨੂੰ ਥੋੜਾ ਪਿੱਛੇ ਜਿਹੇ ਹਟ ਜਾ ਉਹ ਵੀ ਜਾ ਕੇ ਦੁਸ਼ਮਣਾਂ ਨਾਲ ਖਲੋ ਗਿਆ ਫਿਰ ਭਾਜਪਾ ਚ ਸ਼ਾਮਿਲ ਹੋ ਗਿਆ ਏਦਾਂ ਦੇ ਕਈ ਨੇ ਪਰ ਵੱਡਾ ਸਵਾਲ ਤਾਂ ਇਹ ਆ ਕਿ ਭਗਵੰਤ ਮਾਨ ਆਪ ਕਿਹੜਾ ਸਾਫ ਸੁਥਰਾ ਉਹਦੀ ਜਿਹੜੀ ਸ਼ਰਾਬ ਦੀ ਆਦਤ ਆ ਉਹ ਪਹਿਲਾਂ ਵੀ ਬਦਨਾਮੀ ਕਰਾਉਂਦੀ ਰਹੀ ਮੁੱਖ ਮੰਤਰੀ ਬਣ ਕੇ ਬੰਦੇ ਨੂੰ ਚਾਹੀਦਾ ਸੀ ਕਿ ਜੇ ਲੋਕਾਂ ਨੇ ਔਰ ਲੋਕਾਂ ਤੋਂ ਵੀ ਵੱਧ ਕਹਿ ਲਓ ਕੁਦਰਤ ਨੇ ਇੱਜ਼ਤ ਬਖਸ਼ੀ ਆ ਤੇ ਉਸ ਇੱਜ਼ਤ ਦੀ ਲਾਜ ਰੱਖੇ ਉਹਨੇ ਜੇ ਆਪਣੀਆਂ ਆਦਤਾਂ ਨਹੀਂ ਬਦਲੀਆਂ ਸਿਰਫ ਕਮੇਡੀ ਦੇ ਸਿਰ ਤੇ ਚੁਟਕੀਆਂ ਦੇ ਸਿਰ ਤੇ ਵੋਟਾਂ ਭਾਲਦਾ ਮੈਂ ਉਹਨੂੰ 2024 ਦੀਆਂ ਚੋਣਾਂ ਚ ਵੀ ਆਖਿਆ ਸੀ ਕਿ ਜਿਹੜਾ ਸਭ ਥਾਵਾਂ ਤੇ ਜਾ ਕੇ ਤੂੰ ਕਿੱਕਲੀ ਕਲੀਰ ਦੀ ਗਾ ਰਿਹਾ ਇਹ ਤੇਰੇ ਵਾਸਤੇ ਚੰਗਾ ਨੀ ਤੂੰ ਹੁਣ ਆਪਣੇ ਆਪ ਨੂੰ ਮੁੱਖ ਮੰਤਰੀ ਬਣਾ ਅਜੇ ਵੀ ਤੇਰੇ ਅੰਦਰ ਦਾ ਕਲਾਕਾਰ ਹੀ ਪੁੱਟੀ ਜਾਂਦਾ ਇਹ ਮੰਨਿਆ ਨੀ ਸੀ ਪੈਦਾ ਤੇ ਹੋਇਆ ਕੋਈ ਨਾ 13 ਜੋ 3 ਸੀਟਾਂ ਆਈਆਂ ਤੇ 10 ਇਹਦੀ ਪਾਰਟੀ ਹਾਰ ਗਈ ਫਿਰ ਆ ਜਦੋਂ ਉਪ ਚੋਣਾਂ ਚ ਗਿਆ ਉੱਥੇ ਫਿਰ ਸਾਰਿਆਂ ਸਮਝਾਇਆ ਕਿ ਤੂੰ ਇਹ ਤੋਂ ਥੋੜਾ ਪਿੱਛੇ ਹਟ ਕਿੱਕਲੀ ਕਬੀਰ ਦੀ ਕਲੀਰ ਦੀ ਤੇ ਪੱਗ ਪਤਾ ਨੀ ਕਿਹਦੀ ਸੁਖਬੀਰ ਦੀ ਕੋਈ ਕੁਛ ਗਾਈ ਜਾਵੇ ਸਾਰੇ ਸਿਆਣਿਆਂ ਨੇ ਇਹਨੂੰ ਆਖਿਆ ਭਗਵੰਤ ਤੇ ਗੱਲਾਂ ਠੀਕ ਨੀ ਪਰ ਭਗਵੰਤ ਕਾਹਨੂੰ ਮੰਨਦਾ ਉਹਦੇ ਅੰਦਰਲਾ ਸੀਐਮ ਤਾਂ ਬੋਲਦਾ ਹੀ ਨੀ ਕਲਾਕਾਰ ਬੋਲ ਪੈਂਦਾ ਸੀ ਹੁਣ ਇਸੇ ਚ ਇੱਕ ਵੀਡੀਓ ਨਿਕਲ ਆਈ ਜਿਹੜੀ ਵੀਡੀਓ ਦੇ ਵਿੱਚ ਉਹਨੇ ਬੜੀਆਂ ਇਤਰਾਜ਼ਯੋਗ ਹਰਕਤਾਂ ਕੀਤੀਆਂ ਨੇ ਇਤਰਾਜ਼ਯੋਗ ਇਸ ਤਰ੍ਹਾਂ ਕਿ ਕੁਛ ਧਾਰਮਿਕ ਤਸਵੀਰਾਂ ਜਿਹਨਾਂ ਦੇ ਉੱਤੇ ਕੁਝ ਛਿੜਕਦਾ ਪਿਆ ਦੂਜੇ ਕਹਿੰਦੇ ਜੀ ਗਲਾਸ ਚੋਂ ਲਿਖ ਕੇ ਤੇ ਸ਼ਰਾਬ ਛਿੜਕ ਰਿਹਾ ਹੁਣ ਗਲਾਸ ਆ ਉਹਦੇ ਵਿੱਚ ਪਾਣੀ ਆ ਦੁੱਧ ਆ ਕਿ ਸ਼ਰਾਬ ਆ ਕੋਈ ਪਤਾ ਨੀ ਗਲਾਸ ਤਾਂ ਗਲਾਸ ਆ ਦੂਸਰੀ ਗੱਲ ਇਹ ਆ ਕਿ ਹੋਟਲ ਦੇ ਕਮਰੇ ਵਿੱਚ ਕਦੇ ਧਾਰਮਿਕ ਤਸਵੀਰਾਂ ਹੁੰਦੀਆਂ ਨੀ ਕਿਉਂਕਿ ਉੱਥੇ ਵੱਖ ਵੱਖ ਲੋਕਾਂ ਦੇ ਆਉਣਾ ਜਾਣਾ ਖਾਣਾ ਪੀਣਾ ਸ਼ਰਾਬ ਪਿਆਲਾ ਵੀ ਚੜਨਾ ਕਈ ਵਾਰੀ ਹਸਬੈਂਡ ਵਾਈਫ ਵੀ ਆਉਂਦੇ ਆ ਦੂਜੇ ਵੀ ਆਉਂਦੇ ਆ ਏਦਾਂ ਹੋਟਲਾਂ ਦੇ ਕਮਰਿਆਂ ਚ ਧਾਰਮਿਕ ਤਸਵੀਰਾਂ ਹੁੰਦੀਆਂ ਨੀ ਇਸ ਕਰਕੇ ਮੰਨਣਾ ਔਖਾ ਕਿ ਉੱਥੇ ਧਾਰਮਿਕ ਤਸਵੀਰਾਂ ਉਸ ਹੋਟਲ ਦੇ ਕਮਰੇ ਚ ਲੱਗੀਆਂ ਸੀ ਉਹ ਸਾਰਾ ਕੁਝ ਸਟੇਜ ਮੈਨੇਜ ਡਰਾਮਾ ਜਾਪਦਾ

0: ਸਪੋਰਟ ਜਿਹੜਾ ਬੰਦਾ ਉਹ ਭਗਵੰਤ ਮਾਨ ਨੀ ਉਹਦੇ ਵਰਗਾ ਕੋਈ ਕਲਾਕਾਰ ਖੜਾ ਕਰਕੇ ਤੇ ਇਹ ਸਾਰੀਆਂ ਹਰਕਤਾਂ ਕਰਾਈਆਂ ਗਈਆਂ। ਜਿਹੜੇ ਬੰਦੇ ਨੇ ਵੀਡੀਓ ਭੇਜੀ ਉਹ ਬੰਦਾ ਆਪ ਵੀ ਇਸੇ ਕਿਸਮ ਦਾ, ਉਹਦੇ ਬਾਰੇ ਕਈ ਕਿਸਮ ਦੇ ਚਰਚੇ, ਚਲੋ ਮੈਂ ਕਾਹਨੂੰ ਕਵਾਂ। ਹੁਣ ਇਹਦੇ ਉੱਤੇ ਜਿਹੜੀ ਇਹਨਾਂ ਰਿਪੋਰਟ ਲਿਆਂਦੀ, ਫਿਰ ਰੌਲਾ ਪੈ ਗਿਆ ਕਿ ਰਿਪੋਰਟ ਇਹਨਾਂ ਪੈਸੇ ਦੇ ਕੇ ਲਿਆਂਦੀ ਆ। ਪੈਸਿਆਂ ਦੀ ਗੱਲ ਦੇ ਨਾਲ ਹੀ ਇੱਕ ਵੀਡੀਓ ਆ ਗਈ ਕਿ ਇੰਨੇ ਪੈਸੇ ਦਿੱਤੇ ਸੀ ਤੇ ਉਹ ਬੰਦੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮਗਰੋਂ ਅੰਗਰੇਜ਼ੀ ਅਖ਼ਬਾਰਾਂ ਨੇ ਖ਼ਬਰ ਛਾਪੀ ਕਿ ਅਸੀਂ ਪਤਾ ਕੀਤਾ ਇਹੋ ਜਿਹਾ ਕੋਈ ਬੰਦਾ ਉੱਥੇ ਗ੍ਰਿਫ਼ਤਾਰ ਨਹੀਂ ਕੀਤਾ। ਜਦੋਂ ਦੋ ਦਿਨ ਲੰਘ ਗਏ ਤੇ ਕੱਲ ਪੁਲਿਸ ਨੇ ਸੱਚੀ ਮੁੱਚੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਦੇ ਲਾਗੇ ਲੱਗਦਾ ਵਾ ਗੁੜਗਾਓਂ, ਅੱਜ ਕੱਲ ਨੂੰ ਗੁਰੂਗ੍ਰਾਮ ਕਹਿੰਦੇ, ਉੱਥੇ ਜਾ ਕੇ ਉਸ ਲੈਬ ਦੇ ਵਿੱਚੋਂ ਦੋ ਅਫਸਰ ਗ੍ਰਿਫ਼ਤਾਰ ਕਰ ਲਿਆ। ਇੱਕ ਦੇ ਉੱਤੇ ਸਿੱਧਾ ਦੋਸ਼ ਆਉਂਦਾ ਕਿ ਉਹਨੇ ਸਾਰੀ ਰਿਪੋਰਟ ਬਣਾਈ ਹੈ ਤੇ ਪੈਸੇ ਲਿਖ ਕੇ ਬਣਾਈ ਹੈ। ਹੁਣ ਇਸ ਗੱਲ ਦੇ ਉੱਤੇ ਵੀ ਇੱਥੇ ਇਹ ਸਾਰੀ ਖੇਡ ਮੁੱਕਣੀ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਨੇ ਆਖਿਆ ਜੀ ਹਰਿਆਣੇ ਦੀ ਸਰਕਾਰ ਹੈ ਬੀਜੇਪੀ ਦੀ, ਬੀਜੇਪੀ ਕਿਸੇ ਦੇ ਉੱਤੇ ਕੋਈ ਵੀ ਦੋਸ਼ ਲਾ ਸਕਦੀ ਹੈ, ਕੋਈ ਵੀ ਸਬੂਤ ਬਣਾ ਸਕਦੀ ਹੈ, ਕੋਈ ਬੰਦਾ ਝੂਠਾ ਫੜ ਕੇ ਵੀ ਉੱਥੇ ਕੇਸ ਪਾ ਸਕਦੀ ਹੈ। ਉਹ ਜਿਹੜਾ ਪੁਲਿਸ ਤੋਂ ਉੱਥੇ ਲੈਬ ਦੇ ਦੋ ਅਫਸਰ ਫੜੇ ਆ, ਉਹ ਹਰਿਆਣੇ ਦੀ ਪੁਲਿਸ ਨੇ ਫੜੇ ਆ। ਜੇ ਪੰਜਾਬ ਦੀ ਪੁਲਿਸ ਦੇ ਅਫਸਰ ਭਗਵੰਤ ਮਾਨ ਨੂੰ ਖੁਸ਼ ਕਰਨ ਵਾਸਤੇ ਜਾ ਸਕਦੇ ਤੁਸੀਂ ਕਹਿੰਦੇ ਹੋ, ਜੇ ਤੁਹਾਡੇ ਹਰਿਆਣੇ ਦੀ ਪੁਲਿਸ ਦੇ ਅਫਸਰ ਵੀ ਤੁਹਾਨੂੰ ਤੇ ਤੁਹਾਡੇ ਉੱਪਰਲਿਆਂ ਨੂੰ ਖੁਸ਼ ਕਰਨ ਵਾਸਤੇ ਕੁਝ ਕਰ ਹੀ ਸਕਦੀ ਹੈ, ਅੱਜ ਤੇ ਇਹ ਗੱਲ ਆ। ਇਹਦਾ ਕਰਕੇ ਮਾਮਲਾ ਹੋਰ ਉਲਝ ਗਿਆ ਵੀ ਉਹ ਕਹਿੰਦੇ ਆ ਕਿ ਲੈਬ ਰਿਪੋਰਟ ਇਹਨਾਂ ਨੇ ਗਲਤ ਬਣਵਾਈ ਤੇ ਅਸੀਂ ਉਹਦਾ ਪਤਾ ਕਰ ਲਿਆ, ਤੇ ਇਹ ਕਹਿੰਦੇ ਆ ਕਿ ਪਤਾ ਸੁਆਹ ਕਰਨਾ ਇਹੋ ਜਿਹੀ ਗੱਲ ਹੀ ਕੱਖ ਨਹੀਂ ਗੀ, ਅਸੀਂ ਝੂਠਾ ਕੇਸ ਬਣਾਇਆ ਕਿਉਂਕਿ ਹਰਿਆਣੇ ਦੀ ਸਰਕਾਰ ਆ। ਹੁਣ ਅੰਮ੍ਰਿਤਸਰ ਚ ਅਕਾਲ ਤਖ਼ਤ ਦਾ ਸਦਨ ਤੇ ਕਹਿੰਦੇ ਜੀ ਉੱਥੇ ਅਕਾਲੀਆਂ ਦਾ ਦਬਦਬਾ, ਹਰਿਆਣੇ ਦੇ ਵਿੱਚ ਇਹੋ ਜਿਹਾ ਐਕਸ਼ਨ ਹੋਵੇ ਕਹਿੰਦੇ ਭਾਜਪਾ ਦਾ। ਜੋ ਸਾਰੀਆਂ ਪਾਰਟੀਆਂ ਦੇ ਖਿਲਾਫ ਲੱਗੀਆਂ ਨੇ ਇਹਨਾਂ ਨੂੰ ਇਹ ਕਹਿਣ ਦਾ ਇੱਕ ਹੱਕ ਬਣ ਜਾਂਦਾ। ਕਮਾਲ ਦੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਬੋਲਦੀ ਇੱਕੋ ਬੋਲਦੀਆਂ ਨੇ, ਬੋਲੀ ਵੱਖ ਵੱਖ ਨਹੀਂ ਗੀ। ਉੱਥੇ ਜਾ ਕੇ ਫਿਰ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਇਹਨਾਂ ਸਾਰਿਆਂ ਦਾ ਸਾਡੇ ਖਿਲਾਫ਼ ਏਕਾ ਹੈ, ਇਹ ਰਲੇ ਨੇ ਕਿਉਂਕਿ ਅਸੀਂ ਕੰਮ ਕਰਦੇ ਕਰ ਨਹੀਂ ਦੇਣਾ ਚਾਹੁੰਦੇ। ਇੱਥੇ ਜਾ ਕੇ ਗੱਲ ਅਟਕੀ। ਹੁਣ ਵੇਖੋ ਅਗਲੇ ਦੋ ਤਿੰਨ ਦਿਨ ਬੜੇ ਕਰੂਸ਼ੀਅਲ ਨੇ
1: ਜੀ। ਪਨ ਸਾਹਿਬ 2015 ਦੇ ਵਿੱਚ ਜਿਹੜਾ ਬਹਿਬਲ ਕਲਾਂ ਗੋਲੀਕਾਂਡ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਵਿਜੇ ਸਾਂਪਲਾ ਨੂੰ ਸਿੱਟ ਨੇ ਸੱਦਿਆ, ਕਿਉਂ ਸੱਦਿਆ ਤੇ ਕੀ ਹੋਇਆ ਜੀ ਉੱਥੇ?
0: ਦੇਖੋ ਵਿਜੇ ਸਾਂਪਲਾ ਨੂੰ ਕੱਲ SIT ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਨਾਂ ਨੇ ਸੱਦਿਆ, ਉਹ ਚਲਾ ਗਿਆ, ਜਾ ਕੇ ਕੋਈ ਪੁੱਛ ਪੜਤਾਲ ਨਹੀਂ ਹੋਈ, ਕੋਈ ਉਹਨੇ ਬਿਆਨ ਦਰਜ ਨਹੀਂ ਕਰਾਏ। ਉਹਨੇ ਸਧਾਰਨ ਜੀ ਗੱਲ ਕਹਿਤੀ ਕਿ ਮੇਰੇ ਕੋਲ ਦਸਤਾਵੇਜ਼ ਹੀ ਪੂਰੇ ਨਹੀਂ ਤੇ ਮੈਨੂੰ ਤੇ ਇਹ ਵੀ ਨਹੀਂ ਪਤਾ ਕਿ ਤੁਸੀਂ ਸੱਦਿਆ ਕਿਉਂ ਆ, ਇਸ ਕਰਕੇ ਮੈਨੂੰ ਸਾਰੇ ਦਸਤਾਵੇਜ਼ ਦਿਓ ਕਿ ਤੁਸੀਂ ਕਾਹਦੇ ਲਈ ਸੱਦੇ ਹੋ। ਉਦਾਂ ਗੱਲ ਹੀ ਪਤਾ ਲੱਗੀ ਹੈ ਕਿ ਕਾਂਗਰਸ ਦੀ ਸਰਕਾਰ ਹੁੰਦੀ ਸੀ 2018 ਚ, ਵਿਜੇ ਸਾਂਪਲਾ ਨੇ ਜਾ ਕੇ ਗਵਰਨਰ ਨੂੰ ਇੱਕ ਚਿੱਠੀ ਦਿੱਤੀ ਸੀ, ਸ਼ਿਕਾਇਤ ਦਿੱਤੀ ਸੀ ਕਿ ਇਸ ਗੱਲ ਦੀ ਪੜਤਾਲ ਕਰਾਈ ਜਾਵੇ ਕਿ ਜੋ ਕੁਛ ਉੱਥੇ ਹੋਇਆ ਉਹ ਕਿੰਨਾ ਗਲਤ ਸੀ, ਉਸ ਗੋਲੀਕਾਂਡ ਦੀ ਪੜਤਾਲ ਵਾਸਤੇ ਆਹ ਕਰਨ ਯੋਗ ਇਹਨਾਂ ਜਿਹੜੀ ਚਿੱਠੀ ਦਿੱਤੀ ਸੀ ਉਹਦੇ ਆਧਾਰ ਤੇ ਉਹਨਾਂ ਨੇ ਵਿਜੇ ਸਾਂਪਲਾ ਨੂੰ ਗਵਾਹੀ ਦੇਣ ਲਈ ਸੱਦਿਆ ਸੀ। ਸਾਂਪਲਾ ਇੰਨੀ ਗੱਲ ਕਹਿ ਕੇ ਆ ਗਿਆ ਕਿ ਮੇਰੇ ਕੋਲ ਡਾਕੂਮੈਂਟ ਹੀ ਪੂਰੇ ਨੇ, ਮੈਨੂੰ ਪਤਾ ਹੀ ਤਾਂ ਨਹੀਂ ਸੱਦਿਆ। ਹੁਣ ਦੁਬਾਰਾ ਸੱਦਣਗੇ, ਕਦੋਂ ਸੱਦਦੇ ਆ ਕੀ ਹੁੰਦਾ ਉਹ ਬਾਅਦ ਚ ਵੇਖਿਆ ਜਾਊ। ਉਦਾਂ ਇਹ ਗੱਲ ਪੱਕੀ ਹੈ ਕਿ ਉਦੋਂ ਵਿਜੇ ਸਾਂਪਲਾ ਸਧਾਰਨ ਬੰਦਾ ਨਹੀਂ ਸੀ। ਇਹ 2018 ਦੀ ਗੱਲ ਸੱਚਮੁੱਚ ਹੋਵੇ, 2018 ਚ ਵਿਜੇ ਸਾਂਪਲਾ ਕੇਂਦਰ ਸਰਕਾਰ ਦਾ ਮੰਤਰੀ ਸੀ, ਇਹ 2014 ਚ ਹੁਸ਼ਿਆਰਪੁਰ ਦੀ ਰਿਜ਼ਰਵ ਸੀਟ ਤੋਂ ਲੋਕ ਸਭਾ ਮੈਂਬਰ ਜਿੱਤਿਆ ਸੀ। ਜਿੱਤਣ ਤੋਂ ਬਾਅਦ ਇਹ ਫਿਰ ਜਿਹੜਾ ਉੱਥੇ ਕੇਂਦਰ ਚ ਮੰਤਰੀ ਬਣਾ ਦਿੱਤਾ ਗਿਆ। 2019 ਤੱਕ ਇਹ ਕੇਂਦਰ ਦਾ ਮੰਤਰੀ ਰਿਹਾ ਸੀ ਨਰਿੰਦਰ ਮੋਦੀ ਸਰਕਾਰ ਚ। ਜਿਹੜਾ ਬੰਦਾ 2018 ਚ ਕੇਂਦਰੀ ਮੰਤਰੀ ਸੀ, ਕੇਂਦਰ ਦਾ ਰਾਜ ਮੰਤਰੀ, ਪੰਜਾਬ ਦੇ ਕੈਬਨਿਟ ਮੰਤਰੀ ਨਾਲ ਉੱਚਾ ਰੁਤਬਾ ਹੁੰਦਾ, ਉਹ ਬੰਦਾ ਉਦੋਂ ਗਵਰਨਰ ਨੂੰ ਚਿੱਠੀ ਚ ਲਿਖ ਕੇ ਕੀ ਦਿਆ ਆ ਜੋ ਆਖੇ ਮੇਰੇ ਕੋਲ ਰਿਕਾਰਡ ਨਹੀਂ ਤੇ ਮੰਨਣ ਚ ਨਹੀਂ ਆਉਂਦਾ ਕਿ ਇਹੋ ਜਿਹੇ ਏਡੇ ਵੱਡੇ ਬੰਦੇ ਨੇ, ਕੇਂਦਰੀ ਮੰਤਰੀ ਨੇ ਗਵਰਨਰ ਨੂੰ ਚਿੱਠੀ ਦਿੱਤੀ ਹੋਵੇ ਤੇ ਉਹਦਾ ਰਿਕਾਰਡ ਹੀ ਨਾ ਰੱਖਿਆ ਹੋਊਗਾ, ਇਹ ਤਾਂ ਨਹੀਂ ਮੰਨਣ ਚ ਆਉਂਦਾ। ਹੁਣ ਇਹਦੇ ਚੋਂ ਫਿਰ ਗੱਲ ਇਹ ਨਿਕਲਦੀ ਆ ਕਿ ਜੇ ਮੰਨਣ ਚ ਨਹੀਂ ਆਉਂਦਾ, ਉਹਨੇ ਚਿੱਠੀ ਦਿੱਤੀ ਵੀ ਆ ਤੇ ਚਿੱਠੀ ਦੇ ਕੇ ਵੀ ਪੇਸ਼ ਨਹੀਂ ਆ, ਤੇ ਅੱਗੋਂ ਕੀ ਹੋਵੇਗਾ? ਇਹਦੇ ਚੋਂ ਫਿਰ ਸਾਫ਼ ਹੈ ਕਿ ਅੱਗੋਂ ਉਹ ਦੁਬਾਰਾ ਇਹਨੂੰ ਸੱਦਣਗੇ, ਉਹਦੇ ਦਰਮਿਆਨ ਦਸਤਾਵੇਜ਼ ਸਾਰੇ ਇਕੱਠੇ ਕਰਨਗੇ। ਉਦਾਂ ਇਹ ਮਸਲਾ ਸਭ

0: ਤੁਸੀਂ ਵੀ ਜਾਣਦੇ ਆ 2015 ਤੋਂ ਲੈ ਕੇ 11 ਸਾਲ ਤਾਂ ਹੋ ਗਿਆ, ਇੰਨਿਆਂ ਸਾਲਾਂ ਚ ਕਿਸੇ ਪਾਸੇ ਲੱਗਾ ਨੀ। ਜਿਹੜੇ ਬੰਦਿਆਂ ਤੇ ਦੋਸ਼ ਲੱਗਦਾ ਸੀ ਉਹਨਾਂ ਬੇਅਦਬੀ ਕਰਾਈ ਆ, ਉਹਨਾਂ ਚੋਂ ਮੁੱਖ ਦੋਸ਼ੀ ਜਿਹਨੇ ਸਾਰਾ ਕੁਝ ਅੱਗੇ ਲੱਗ ਕੇ ਕਰਾਇਆ ਸੀ ਉਹ ਡਾਬਾ ਜੇਲ ਚ ਮਾਰਿਆ ਗਿਆ, ਦੂਸਰਾ ਮੁੱਖ ਦੋਸ਼ੀ ਜਿਹਨੇ ਪਿੱਛੇ ਬੈਠ ਕੇ ਆਪਣੇ ਚੱਲਿਆਂ ਤੋਂ ਕਰਾਇਆ ਸੀ ਉਹ ਹਰਿਆਣੇ ਦੀ ਜੇਲ ਚ ਬੈਠਾ ਰਾਮ ਰਹੀਮ ਸਿੰਘ। ਜਿਹੜੇ ਬਾਕੀ ਨੇ ਉਹਨਾਂ ਚੋਂ ਕੁਝ ਫੜੇ ਗਏ, ਕੁਝ ਇੱਕ ਦੋ ਬਾਹਰ ਇੱਦਾਂ ਕਤਲ ਕਰ ਦਿੱਤੇ ਗਏ। ਉਹ ਖੇਡ ਜਿਹੜੀ ਉਦੋਂ ਤੋਂ ਚੱਲਦੀ ਆਉਂਦੀ ਆ ਕਿ ਹੁਣ ਤੱਕ ਉਹਦੇ ਚੋਂ ਕੁਛ ਨੀ ਨਿਕਲਿਆ ਤੇ ਨਿਕਲਦਾ ਅੱਗੋਂ ਵੀ ਕੁਛ ਨਹੀਂ, ਐਵੇਂ ਪਾਣੀ ਚ ਵਧਾਉਣ ਮਾਰਨ ਵਾਲੀ ਗੱਲ ਹੈ। ਸਬੂਤ ਸਾਰੇ ਉਦੋਂ ਖੁਰਦ ਬੁਰਦ ਕੀਤੇ ਜਾ ਰਹੇ ਆ, ਉਹ ਇਸ ਕਰਕੇ ਕਿ ਉਦੋਂ ਜਿਹੜੀ ਬਾਅਦ ਚ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ, ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਮੁੜ ਮੁੜ ਕੇ ਟੀਮ ਇੰਨੀ ਵਾਰ ਬਦਲ ਦਿੱਤੀ ਗਈ, ਪਰ ਪਤਾ ਨੀ ਸਮਝੌਤਾ ਸੀ ਕਿ ਕੀ ਸੀ। ਉਸ ਵਕਤ ਉਦੋਂ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੀਆਂ ਬਾਦਲ ਪਿਓ ਪੋਤੀਆਂ ਫੋਨ ਕਾਲਾਂ ਦਾ ਰਿਕਾਰਡ ਵੀ ਜਿਹੜਾ ਉਹ ਪਤਾ ਨੀ ਕਿੱਥੇ ਗਾਇਬ ਕਰ ਦਿੱਤਾ ਗਿਆ, ਜਦੋਂ ਲੱਭਦਾ ਹੀ ਕੱਖ ਨੀ, ਤੇ ਇਸ ਜਾਂਚ ਵਿੱਚੋਂ ਹੁਣ ਨਿਕਲਣਾ ਕੀ ਆ। ਇਸ ਕਰਕੇ ਸਿਰਫ ਐਵੇਂ ਫਜ਼ੂਲ ਕਾਰਵਾਈ ਹੈ ਜਿਹਦੇ ਉੱਤੇ ਟਾਈਮ ਵੇਸਟ ਕੀਤਾ ਜਾ ਰਿਹਾ
1: ਜੀ। ਪੰਨੂ ਸਾਹਿਬ, 1986 ਦੇ ਵਿੱਚ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਸੀ, ਉਦੋਂ ਜਿਹੜਾ ਨਕੋਦਰ ਚ ਗੋਲੀ ਕਾਂਡ ਵਾਪਰਿਆ ਉਹਦੀ ਵੀ ਪੰਜਾਬ ਵਿਧਾਨ ਸਭਾ ਕਮੇਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਾਬਕਾ IAS ਅਧਿਕਾਰੀ ਅਤੇ ਸਾਬਕਾ ਮੁੱਖ ਸਕੱਤਰ ਨੂੰ ਸੱਦਿਆ ਗਿਆ ਜੀ, ਇਹਨਾਂ ਨੂੰ ਕਿਉਂ ਸੱਦਿਆ ਗਿਆ, ਕੀ ਹੈ ਜੀ ਸਾਰਾ ਮਾਮਲਾ, ਸਾਨੂੰ ਦੱਸਿਓ।
0: ਦੇਖੋ, ਦਰਬਾਰਾ ਸਿੰਘ ਗੁਰੂ ਸੀ ਉਦੋਂ ਇੱਥੇ ਜਲੰਧਰ ਦੇ ਵਿੱਚ ਇਹਦਾ ਐਡੀਸ਼ਨਲ ਡਿਪਟੀ ਕਮਿਸ਼ਨਰ, ਜਿਹਨੂੰ ADC ਆਪਾਂ ਕਹਿ ਦਿੰਦੇ ਹਾਂ
1: ਜੀ।
0: ਸਰਕਾਰ ਹੁੰਦੀ ਸੀ ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ, ਉੱਥੇ ਨਕੋਦਰ ਦੇ ਵਿੱਚ ਗੁਰਦੁਆਰੇ ਨੂੰ ਕਿਸੇ ਨੇ ਅੱਗ ਲਾਈ ਜਾਂ ਕੀ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੜ ਗਿਆ। ਲੋਕਾਂ ਨੇ ਪ੍ਰੋਟੈਸਟ ਕੀਤਾ, ਪ੍ਰੋਟੈਸਟ ਸ਼ਾਂਤਮਈ ਸੀ, ਪਰ ਪੁਲਿਸ ਕਹਿੰਦੀ ਹੈ ਸ਼ਾਂਤਮਈ ਨਹੀਂ ਸੀ। ਉਸ ਦਿਨ ਡਿਪਟੀ ਕਮਿਸ਼ਨਰ ਕਿਤੇ ਛੁੱਟੀ ਤੇ ਗਿਆ ਸੀ, ਇੱਥੇ ਨਹੀਂ ਸੀ। ਉਹਦੀ ਗੈਰਹਾਜ਼ਰੀ ਚ ਸਾਰੀਆਂ ਜ਼ਿੰਮੇਵਾਰੀਆਂ ADC ਕੋਲ ਸੀ ਤੇ ADC ਉਦੋਂ ਦਰਬਾਰਾ ਸਿੰਘ ਗੁਰੂ ਹੁੰਦਾ ਸੀ। ਦਰਬਾਰਾ ਸਿੰਘ ਗੁਰੂ ਨੂੰ ਉੱਥੇ ਸੱਦਿਆ ਗਿਆ ਮੈਜਿਸਟਰੇਟ ਦੇ ਤੌਰ ਤੇ। ਪੁਲਿਸ ਨੇ ਆਖਿਆ ਜੀ ਕਾਰਵਾਈ ਕਰਨੀ ਪੈਣੀ, ਜਿਹੜੀ ਭੀੜ ਰਸਤੇ ਰੋਕ ਕੇ ਬਹਿ ਗਈ ਹੈ ਤੇ ਉੱਠਦੀ ਨੀ। ਕਹਿੰਦੇ ਨੇ ਕਹਿਤਾ ਕਾਰਵਾਈ ਕਰੋ, ਉਠਾਓ ਇਹਨਾਂ ਨੂੰ ਜਿੱਦਾਂ ਮਰਜ਼ੀ ਆ। ਉਹਨਾਂ ਨੇ ਉਠਾਉਣ ਵਾਸਤੇ ਗੋਲੀ ਚਲਾ ਤੀ, ਉਹ ਚ ਚਾਰ ਮੁੰਡੇ ਮਾਰੇ ਗਏ ਸਨ। ਉਹਨਾਂ ਚਾਰ ਮੁੰਡਿਆਂ ਦੀਆਂ ਲਾਸ਼ਾਂ ਵੀ ਪੁਲਿਸ ਨੇ ਉਹਨਾਂ ਦੇ ਵਾਰਸਾਂ ਨੂੰ ਨਹੀਂ ਦਿੱਤੀਆਂ। ਇਹ ਹੁਣ 1986 ਦਾ ਕੇਸ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਚੱਲਦਾ ਆਇਆ। ਇਸ ਕੇਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਗਿਣਿਆ ਜਾਂਦਾ ਸੀ ਉਹ ਪੁਲਿਸ ਦਾ ਅਫਸਰ ਸੀ ਇਜ਼ਹਾਰ ਆਲਮ ਖਾਨ, ਉਹਨੂੰ ਬਾਅਦ ਚ ਅੰਮ੍ਰਿਤਸਰ SSP ਲਾਤਾ, ਫਿਰ ਉਹ DIG IG ADGP DGP ਬਣ ਗਿਆ। ਜਦੋਂ DGP ਬਣ ਗਿਆ ਉਹਦੇ ਤੋਂ ਪਹਿਲਾਂ ਉਹਦੇ DIG ਹੁੰਦਿਆਂ ਬਾਦਲ ਸਰਕਾਰ ਆ ਗਈ ਸੀ ਤੇ ਇਹਨਾਂ ਨੇ ਆਪਣੇ ਇਸ਼ਤਿਹਾਰਾਂ ਚ ਆਖਿਆ ਸੀ ਕਿ ਜੇ ਸਾਡੀ ਸਰਕਾਰ ਆ ਗਈ ਤੇ ਜਿਹੜੇ ਆਲਮ ਨੇ SSP ਹੁੰਦੇ ਆ ਆਲਮ ਸੈਨਾ ਬਣਾ ਕੇ ਸਿੱਖਾਂ ਦੇ ਮੁੰਡੇ ਮਾਰੇ ਸੀ, ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ। ਪਰ ਜਦੋਂ ਇਹਨਾਂ ਦੀ ਸਰਕਾਰ ਆ ਗਈ ਹੁਣ ਕਿ ਉਹਦੇ ਖਿਲਾਫ ਕਾਰਵਾਈ ਕਿਸੇ ਨੇ ਕੀ ਕਰਨੀ ਸੀ, ਇਹਨਾਂ ਨੇ ਸਮਝੌਤਾ ਕਰ ਲਿਆ, ਉਹਨੂੰ ਵੱਡੀਆਂ ਪੋਸਟਾਂ ਦੇ ਦਿੱਤੀਆਂ, ਉਹਦੀ ਘਰਵਾਲੀ ਨੂੰ MLA ਜਿਤਵਾ ਕੇ ਤੇ ਚੀਫ ਪਾਰਲੀਮੈਂਟਰੀ ਸੈਕਟਰੀ ਬਣਾ ਕੇ ਮੰਤਰੀਆਂ ਵਰਗਾ ਰੁਤਬਾ ਵੀ ਦੇ ਦਿੱਤਾ। ਇਹਦਾ ਕਰਕੇ ਇਹ ਮਾਮਲਾ ਕਾਫੀ ਟੇਢਾ ਹੋ ਗਿਆ। ਉਦੋਂ ਤੋਂ ਇਹਨਾਂ ਦੇ ਖਿਲਾਫ ਬਾਦਲਾਂ ਦੇ ਵੀ ਰੌਲਾ ਪੈਂਦਾ ਸੀ, ਆਲਮ ਦੇ ਵੀ ਪੈਂਦਾ ਸੀ, ਪਰ ਜਿਹੜੇ ਅਸਲੀ ਦੋਸ਼ੀ ਹੈ ਜਿਨ੍ਹਾਂ ਨੇ ਕਹਿ ਕੇ ਆਰਡਰ ਕਰਕੇ ਗੋਲੀ ਚਲਵਾਈ ਸੀ ਦਰਬਾਰਾ ਸਿੰਘ ਗੁਰੂ, ਉਹ ਮੁੜ ਕੇ ਮੁੱਖ ਮੰਤਰੀ ਬਾਦਲ ਦੇ ਨਾਲ ਪ੍ਰਿੰਸੀਪਲ ਸੈਕਟਰੀ ਬਣ ਗਿਆ, ਫਿਰ ਉਹ ਰਿਟਾਇਰ ਹੋਇਆ ਤੇ 3-4 ਚੋਣਾਂ ਉਹਨੇ ਲੜੀਆਂ, ਜਾਂ 3 ਜਾਂ 4 ਲੜੀਆਂ ਤੇ ਸਾਰੇ ਥਾਵਾਂ ਤੋਂ ਹਾਰਦਾ ਰਿਹਾ। ਇੱਕ ਵਾਰੀ ਮੁਹੰਮਦ ਸਦੀਕ ਤੋਂ ਹਾਰਿਆ ਸੀ, ਇੱਕ ਵਾਰੀ ਇੱਥੋਂ ਜਲੰਧਰ ਹਾਰਿਆ ਸੀ, ਇੱਕ ਵਾਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ ਹਾਰਿਆ ਸੀ। ਉਹ ਹਰ ਵਾਰੀ ਹਾਰਦਾ, ਲੋਕ ਉਹਨੂੰ ਵੋਟਾਂ ਨੀ ਪਾਉਂਦੇ, ਤੇ ਅਕਾਲੀਆਂ ਦਾ ਅਜੇ ਵੀ ਉਹ ਲੀਡਰ ਹੈ। ਉਹ ਹੁਣ ਕੱਲ ਪੁੱਛਗਿੱਛ ਵਾਸਤੇ ਪੇਸ਼ ਹੋਇਆ ਸੀ। ਦੂਸਰੇ ਪਾਸੋਂ ਇਹ ਜਿਹੜੀ ਪੁੱਛਗਿੱਛ ਆ ਇਹ ਕੋਈ ਪੁਲਿਸ ਦੀ ਟੀਮ ਨੀ ਕਰ ਰਹੀ, MLA ਦੀ ਟੀਮ ਬਣਾਈ ਆ ਵਿਧਾਨ ਸਭਾ ਨੇ, ਇਹਨੂੰ ਵਿਧਾਨ ਸਭਾ ਕਮੇਟੀ ਕਹਿੰਦੇ ਆ। ਉਹ ਇਸ ਕਰਕੇ ਬਣਾਈ ਹੈ ਕਿ ਉਦੋਂ ਬਰਨਾਲਾ ਸਰਕਾਰ ਵੇਲੇ ਜੁਡੀਸ਼ੀਅਲ ਕਮਿਸ਼ਨ ਬਣਿਆ ਸੀ, ਜਸਟਿਸ ਰਣਜੀਤ ਸਿੰਘ ਸ਼ਾਇਦ ਸੀਗਾ ਉਹਦੇ ਨਾਂ ਦੇ ਉੱਤੇ, ਉਹਦੀ ਰਿਪੋਰਟ ਉਦੋਂ ਬਣਾਈ।

0: ਨਹੀਂ ਗਈ। ਵਿਧਾਨ ਸਭਾ ਚ ਵੀ ਪੇਸ਼ ਹੋਈ, ਜਦੋਂ ਅਕਾਲੀ ਸਰਕਾਰ ਆਈ ਤੇ ਫਿਰ ਦੋ ਗੱਲਾਂ ਇਕੱਠੀਆਂ ਹੋ ਗਈਆਂ। ਇੱਕ ਤਾਂ ਦਰਬਾਰਾ ਸਾਹਿਬ ਗੁਰੂ ਜੀ ਨੇ ਆਰਡਰ ਕੀਤੇ, ਜਿਹੜਾ ਫਸਦਾ ਸੀ ਉਹ ਬਾਦਲ ਸਾਹਿਬ ਦਾ ਪ੍ਰਿੰਸੀਪਲ ਸੈਕਟਰੀ ਬਣ ਗਿਆ। ਦੂਸਰੇ ਪਾਸੇ ਜਿਹੜੇ ਜੱਜ ਨੇ ਰਿਪੋਰਟ ਬਣਾਈ ਸੀ ਉਹ ਜੱਜ ਦਾ ਭਾਣਜਾ ਬਾਦਲ ਸਾਹਿਬ ਦੇ ਨਾਲ ਚੀਫ ਸੈਕਟਰੀ ਬਣ ਗਿਆ। ਇਹ ਦੋਵੇਂ ਵੱਡੇ ਅਹੁਦੇ ਤੇ ਉਹ ਆ ਗਏ ਜਿਨ੍ਹਾਂ ਦੇ ਉੱਤੇ ਗੱਲ ਆ ਸਕਦੀ ਸੀ। ਉਦੋਂ ਰਿਪੋਰਟ ਕਿਤੇ ਗਾਇਬ ਹੋਈ ਜਾਂ ਗਾਇਬ ਕਰ ਦਿੱਤੀ ਗਈ, ਸਾਰੀ ਰਿਪੋਰਟ ਨਹੀਂ ਕੀਤੀ, ਉਹਦੇ ਚੋਂ ਕੁਝ 94 ਹਿੱਸੇ ਕੱਟ ਕੇ ਤੇ ਗਾਇਬ ਕੀਤੇ ਗਏ। ਹੁਣ ਉਹਦੀ ਪੜਤਾਲ ਚੱਲਦੀ ਪਈ ਹੈ ਕਿ ਹਿੱਸੇ ਕਿੱਦਾਂ ਕੱਟੇ ਗਏ। ਕੱਲ ਉਹਦੇ ਚ ਦਰਬਾਰਾ ਸਿੰਘ ਗੁਰੂ ਵੀ ਪੇਸ਼ ਹੋਇਆ ਤੇ ਸਾਬਕਾ ਚੀਫ ਸੈਕਟਰੀ ਰਮੇਸ਼ ਇੰਦਰ ਸਿੰਘ ਵੀ ਪੇਸ਼ ਹੋਇਆ। ਇਹਨਾਂ ਦੋਵਾਂ ਦੇ ਪੇਸ਼ ਹੋਣ ਤੋਂ ਬਾਅਦ ਹੁਣ ਵਿਧਾਨ ਸਭਾ ਕਮੇਟੀ ਕੀ ਰਿਪੋਰਟ ਦਿੰਦੀ ਆ ਇਹ ਅਗਲੇ ਮਹੀਨੇ ਪਤਾ ਲੱਗੂਗਾ।
1: ਜੀ ਪੰਨੂ ਸਾਹਿਬ, ਅਯੋਧਿਆ ਦੇ ਰਾਮ ਮੰਦਿਰ ਦੀ ਚੋਰੀ ਦਾ ਜਿਹੜਾ ਮਾਮਲਾ ਉਹਦੇ ਤੇ ਅਸੀਂ ਬੜੀ ਤਫਸੀਲ ਚ ਪਿਛਲੇ ਪ੍ਰੋਗਰਾਮਾਂ ਚ ਗੱਲ ਕੀਤੀ ਹੈ, ਘੁਟਾਲਾ ਕਿੰਨੇ ਕਿੰਨੇ ਕਰੋੜਾਂ ਦਾ ਹੋਇਆ, ਪੈਸਿਆਂ ਦਾ ਹੋਇਆ, ਸੋਨੇ ਦਾ ਹੋਇਆ, ਸੁਪਰੀਮ ਕੋਰਟ ਚ ਮਾਮਲਾ ਚਲਾ ਗਿਆ, ਅਸੀਂ ਸਾਰਾ ਆਪਣੇ ਸਰੋਤਿਆਂ ਨੂੰ ਦੱਸਿਆ ਹੋਇਆ। ਤੇ ਹੁਣ ਜਿਹੜੀ ਅਪਡੇਟ ਹੈ ਇਸ ਖਬਰ ਦੇ ਵਿੱਚ ਉਹ ਇਹ ਹੈ ਕਿ ਇਹਦੀ ਇਸ ਮਾਮਲੇ ਦੀ ਪਹਿਲੀ ਰਿਪੋਰਟ ਜਿਹੜੀ ਉਹ ਆ ਗਈ ਹੈ ਤੇ ਮੰਗ ਕੀਤੀ ਜਾ ਰਹੀ ਹੈ ਪਰਚਾ ਦਰਜ ਕਰਨ ਦੀ। ਤੁਸੀਂ ਸਾਨੂੰ ਦੱਸੋ ਵੀ ਰਿਪੋਰਟ ਕੀ ਕਹਿੰਦੀ ਹੈ ਜੀ।
0: ਦੇਖੋ, ਜਿਹੜੀ ਪਹਿਲੀ ਰਿਪੋਰਟ ਆਈ ਹੈ ਉਹ ਐਸ ਆਈ ਟੀ ਇਹਨਾਂ ਨੇ ਬਣਾਈ ਸੀ, ਉੱਤਰ ਪ੍ਰਦੇਸ਼ ਦੀ ਸਰਕਾਰ ਨੇ, ਤੇ ਸਾਰੇ ਸਮਝਦੇ ਸੀ ਕਿ ਐਸ ਆਈ ਟੀ ਚ ਬੰਦੇ ਇਹਨਾਂ ਨੇ ਆਪਣੇ ਇਹੋ ਜਿਹੇ ਪੱਕੇ ਪਾਏ ਆ ਜਿਨ੍ਹਾਂ ਤੋਂ ਜੋ ਮਰਜ਼ੀ ਰਿਪੋਰਟ ਲੈ ਲਈਏ ਉਹਨਾਂ ਨੂੰ ਦੇਣੀ ਪੈਣੀ। ਦੂਜੇ ਪਾਸੇ ਰਾਮ ਮੰਦਿਰ ਦਾ ਜਿਹੜਾ ਟਰੱਸਟ ਆ, ਜਿਹੜੀ ਕਮੇਟੀ ਉਹਨੂੰ ਚਲਾਉਂਦੀ ਆ, ਉਹਦੇ ਵਿੱਚ ਵੀ ਸਾਰੇ ਪੱਕੇ ਬੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ, ਤੇ ਦੋਸ਼ ਉਹਨਾਂ ਤੇ ਲੱਗਦਾ ਕਿ ਉਹਨਾਂ ਨੇ ਬੜੇ ਵੱਡੇ ਪੱਧਰ ਤੇ ਹੇਰਾਫੇਰੀ ਕੀਤੀ। ਚੜਾਵਾ ਉਹ ਚੁੱਕ ਕੇ ਲੈ ਗਏ, ਜਿਹੜਾ ਸੋਨਾ ਚਾਂਦੀ ਉਹ ਚੁੱਕ ਕੇ ਲੈ ਗਏ। ਇਹ ਸਾਰਾ ਕੁਝ ਇੱਥੇ ਲਈ ਗਿਆ ਸੀ ਕਿ ਯੂਪੀ ਦੀ ਸਰਕਾਰ ਨੂੰ ਹੁਣ ਤੱਕ ਪਤਾ ਨੀ ਲੱਗਾ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਹਦਾ ਪਤਾ ਨੀ ਲੱਗਾ। ਇਹ ਤੇ ਕਹਿੰਦੇ ਆ ਕਿ ਇੱਕ ਇੱਕ ਰਗ ਦੇ ਉੱਤੇ ਸਾਡੀ ਨਵੀਂ ਦੇ ਉੱਤੇ ਹੱਥ ਆ, ਸਾਨੂੰ ਪਤਾ। ਤੇ ਫਿਰ ਐਡੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਰਹੀਆਂ, ਪੰਡਾ ਬੰਨ ਬੰਨ ਕੇ ਉੱਥੋਂ ਸੋਨਾ ਤੇ ਚਾਂਦੀ ਜਾਂਦੇ ਰਹੇ ਤੇ ਇਹ ਕਿਸੇ ਨੂੰ ਪਤਾ ਨੀ ਲੱਗਾ। ਲੋਕਾਂ ਦਾ ਭਾਜਪਾ ਤੇ ਆਰ ਐਸ ਐਸ ਦੇ ਲੀਡਰਾਂ ਤੇ ਭਰੋਸਾ ਬਹੁਤ ਸੀ। ਆ ਪਿਛਲੇ ਦਿਨੀ ਇਹ ਗੱਲ ਬਾਹਰ ਆ ਗਈ ਆ, ਜਿਹੜੀ ਥੋੜੇ ਜਿਹੇ ਲੋਕਾਂ ਨੂੰ ਪਤਾ ਸੀ, ਸਾਨੂੰ ਵੀ ਪਤਾ ਸੀ, ਪਰ ਅਸੀਂ ਚਰਚਾ ਨੀ ਸੀ ਕਰ ਸਕਦੇ ਤੇ ਸਬੂਤ ਨੀ ਸੀ। ਉਹ ਇਹ ਕਿ ਜਦੋਂ ਅਯੁੱਧਿਆ ਦੀ ਬਾਬਰੀ ਮਸਜਿਦ ਢਾਉਣ ਤੋਂ ਪਹਿਲਾਂ ਭਾਜਪਾ ਦੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ, ਜਿਹਨਾਂ ਨੇ ਰਾਮ ਰਥ ਤੋਰਿਆ, ਸਾਰੇ ਦੇਸ਼ ਦੇ ਵਿੱਚ ਇਹ ਰਥ ਤੋੜ ਕੇ ਆਖਿਆ ਕਿ ਅਸੀਂ ਬਾਬਰੀ ਮਸਜਿਦ ਤੋੜਨੀ ਤੇ ਰਾਮ ਮੰਦਿਰ ਬਣਾਉਣਾ, ਉਦੋਂ ਲੋਕਾਂ ਨੇ ਰਾਹ ਚ ਉਹਨਾਂ ਨੂੰ ਸੋਨਾ ਚਾਂਦੀ ਬਹੁਤ ਕੁਛ ਭੇਟ ਕੀਤਾ ਸੀ। ਜਿੰਨਾ ਕੁਛ ਭੇਟ ਕੀਤਾ ਸੀ ਉਹ ਬਾਅਦ ਵਿੱਚ ਮੰਦਿਰ ਕਮੇਟੀ ਕੋਲ ਨਹੀਂ ਗਿਆ, ਮਗਰੋਂ ਲਾਲ ਕ੍ਰਿਸ਼ਨ ਅਡਵਾਨੀ ਦੇ ਨੌ ਇਹਨਾਂ ਦੇ ਨਾਲ ਲੜ ਕੇ ਤੇ ਬਾਹਰ ਨਿਕਲ ਗਈ। ਜਦੋਂ ਉਹ ਬਾਹਰ ਹੋਈ ਤੇ ਉਹਨੇ ਜਿਹੜੀ ਚਿੱਠੀ ਉਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਲਿਖੀ, ਉਹ ਚਿੱਠੀ ਬੜੀ ਖਤਰਨਾਕ ਸੀ। ਉਹ ਚਿੱਠੀ ਚ ਕਈ ਕਿਸਮ ਦੇ ਭੈੜੇ ਚੰਗੇ ਦੋਸ਼ ਵੀ ਸਨ। ਉਸੇ ਵਿੱਚੋਂ ਹੀ ਇਹ ਨਿਕਲਦਾ ਕਿ ਉਹ ਚਾਂਦੀ ਇਹਨਾਂ ਦੇ ਘਰ ਚਲੀ ਗਈ ਤੇ ਘਰ ਜਾ ਕੇ ਬਰਤਨਾਂ ਨੂੰ ਵੀ ਚਾਂਦੀ ਲੱਗ ਗਈ ਸੀ, ਯਾਨੀ ਚਾਂਦੀ ਦੇ ਬਰਤਨ ਬਣਨੇ ਸ਼ੁਰੂ ਹੋ ਗਏ ਸੀ। ਏਦਾਂ ਦੀਆਂ ਗੱਲਾਂ ਵੀ ਨਿਕਲਦੀਆਂ ਸੀ। ਜਿਹੜਾ ਹੁਣੇ ਕੰਮ ਹੋਇਆ, ਹੁਣ ਵਾਲੇ ਦੇ ਵਿੱਚ ਵੀ ਇਹੋ ਕੁਛ ਹੈ ਕਿ ਜਿਹੜੇ ਮਤਲਬ ਇਹਨਾਂ ਨੇ ਪ੍ਰਬੰਧਕ ਥਾਪੇ ਸੀ, ਉਹ ਪ੍ਰਬੰਧਕ ਹੀ ਇਹਨੂੰ ਖਾ ਗਏ ਨੇ। ਉਹਨਾਂ ਚੋਂ ਕਿਸੇ ਨੇ ਕੁਛ ਉਹੋ ਜਿਹਾ ਨਹੀਂ ਕੀਤਾ ਵੀ ਜਿਹਦੇ ਨਾਲ ਇਹ ਸਮਝਿਆ ਜਾਵੇ ਕਿ ਉਹਨਾਂ ਨੇ ਮੰਦਿਰ ਦੇ ਹਿੱਤਾਂ ਦਾ ਧਿਆਨ ਰੱਖਿਆ। ਬਸ ਇਹ ਲੱਗਦਾ ਕਿ ਉਹ ਸਾਰੇ ਦੇ ਸਾਰੇ ਪੈਸੇ ਕਮਾਉਣ ਵਾਲੇ ਪਾਸੇ ਲੱਗੇ ਰਹੇ ਤੇ ਉਹਨਾਂ ਦੇ ਜਿੱਥੇ ਜਿੱਥੇ ਚੜਾਵੇ ਤੇ ਦਾਅ ਲੱਗਾ, ਕਿਸੇ ਨੇ ਆਪਣਾ ਭਾਣਜਾ ਲਿਆਂਦਾ ਸੀ, ਕਿਸੇ ਨੇ ਆਪਣਾ ਭਤੀਜਾ ਲਿਆਂਦਾ ਸੀ, ਲਿਆ ਲਿਆ ਕੇ ਸਾਰਿਆਂ ਨੇ ਇਸ ਤਰ੍ਹਾਂ ਅੰਨੀ ਪਾ ਛੱਡੀ ਕਿ ਚੜਾਵਾ ਵੀ ਚੁੱਕੀ ਗਿਆ, ਸੋਨਾ ਚਾਂਦੀ ਵੀ ਚੁੱਕੀ ਗਿਆ, ਇਹਨਾਂ ਸਾਰਿਆਂ ਦੇ ਘਰ ਭਰ ਗਏ, ਪਰ ਮੰਦਿਰ ਦਾ ਜਿਹੜਾ ਪੈਸਾ ਸੀ ਉਹਦੇ ਕੋਲ ਸਾਰਾ ਕੁਛ ਪਹੁੰਚਿਆ ਨੀ। ਇਸ ਕਰਕੇ ਹੁਣ ਪੜਤਾਲ ਚੱਲਦੀ ਸੀ। ਇਸ ਐਸ ਆਈ ਟੀ ਨੇ ਕੁਛ ਵੱਡਿਆਂ ਲੋਕਾਂ ਦੇ ਨਾਂ ਸਰਕਾਰ ਨੂੰ ਦੱਸ ਦਿੱਤੇ ਆ ਕਿ ਆਹ ਨੇ ਜਿਨ੍ਹਾਂ ਨੇ ਸਾਰਾ ਕੁਛ ਕੀਤਾ ਕਰਾਇਆ। ਉਹਨਾਂ ਵੱਡਿਆਂ ਲੋਕਾਂ ਚ ਇੱਕ ਬੰਦਾ ਤੇ ਇਹੋ ਜਿਹਾ ਵੀ ਆ ਜਿਹੜਾ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵੀ ਕੰਮ ਕਰ ਚੁੱਕਾ ਸੀ, ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਕਰ ਚੁੱਕਾ ਸੀ, ਰਿਟਾਇਰ ਹੋ ਗਿਆ ਸੀ। ਉਹਨੂੰ ਰਿਟਾਇਰ ਹੋਏ ਨੂੰ ਵਾਪਸ ਬੁਲਾ ਕੇ ਨਰਿੰਦਰ ਮੋਦੀ ਨੇ ਆਪਣੇ ਨਾਲ ਲਾਇਆ ਸੀ। ਉਹ ਜਿਹੜਾ ਵਾਪਸ ਲਿਆ ਕੇ ਉਹਨੇ ਆਪਣੇ ਨਾਲ ਲਾਇਆ ਸੀ, ਉਹ ਬੰਦਾ ਇਸ ਵੇਲੇ ਮੰਦਿਰ ਟਰੱਸਟ ਵਿੱਚ ਹੀ ਸੀਗਾ ਤੇ ਬਹੁਤਾ ਉਹ ਭਰੋਸੇਮੰਦ ਨਰਿੰਦਰ ਮੋਦੀ ਦਾ ਗਿਣਿਆ ਜਾਂਦਾ ਸੀ। ਤੇ ਜੇ ਉਹ ਬੰਦਾ ਵੀ ਇਹਦੇ ਵਿੱਚ ਫਸਦਾ

0: ਗੱਲ ਬੜੀ ਦੂਰ ਤੱਕ ਜਾਂਦੀ ਹੈ, ਪਤਾ ਨੀ ਕੀ ਹੋਊਗਾ। ਮੁੱਢਲੀ ਰਿਪੋਰਟ ਇਹ ਆ ਗਈ ਹੈ ਜੀ, ਪਰਚਾ ਦਰਜ ਕਰ ਦੇਣਾ ਚਾਹੀਦਾ। ਪਰਚਾ ਦਰਜ ਕਰਨ ਦਾ ਮਤਲਬ ਗ੍ਰਿਫਤਾਰੀਆਂ ਵੀ ਹੋਣਗੀਆਂ, ਬਾਕੀ ਪੜਤਾਲ ਇਸ ਤੋਂ ਬਾਅਦ ਹੋਊਗੀ।
1: ਜੀ ਪੰਨੂ ਸਰ, ਨੀਟ ਦੇ ਐਗਜ਼ਾਮ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ। ਨੀਟ ਦਾ ਐਗਜ਼ਾਮ ਹੋਣਾ ਸੀ, ਪੇਪਰ ਲੀਕ ਹੋ ਗਿਆ, ਪੇਪਰ ਰੱਦ ਹੋ ਗਿਆ, ਫਿਰ ਰੀ ਐਗਜ਼ਾਮ ਹੋ ਗਿਆ। ਐਗਜ਼ਾਮ ਹੋਣ ਤੋਂ ਬਾਅਦ ਵੀ ਰੌਲਾ ਨਹੀਂ ਮੁੱਕਦਾ, ਹੁਣ ਕੀ ਚੱਕਰ ਪੈ ਗਿਆ ਜੀ?
0: ਇਹਦੇ ਚ ਸੁਣੀਨ ਇਸ ਤਰ੍ਹਾਂ ਸੀ ਕਿ ਪਹਿਲਾਂ ਜਦੋਂ ਨੀਟ ਦਾ ਪੇਪਰ ਹੋਣਾ ਸੀ, ਨੈਸ਼ਨਲ ਐਲੀਜੀਬਿਲਟੀ ਐਂਡ ਐਂਟਰੈਂਸ ਟੈਸਟ, ਉਸ ਨੈਸ਼ਨਲ ਲੈਵਲ ਦੇ ਟੈਸਟ ਵਿੱਚ ਲੱਖਾਂ ਹੀ ਬੱਚੇ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਦਾ ਲੱਖ ਕੰਮ ਕਰ ਜਾਵੇ, ਜਿਹੜੇ ਮਿਹਨਤ ਕਰਨ ਉਹ ਇਹਦੇ ਚੋਂ ਅੱਗੇ ਨਿਕਲ ਵੀ ਜਾਂਦੇ ਆ। ਹੁਣ ਜਿਹੜੀ ਕੱਲ ਰਿਪੋਰਟ ਆਈ ਉਹਦੇ ਚ ਇੱਕ ਬੱਚਾ 5 ਪੇਪਰ ਦਿੱਤੇ ਤੇ 5 ਦੇ ਵਿੱਚੋਂ 4 ਪੇਪਰਾਂ ਚ ਉਹਦੇ 100 ਦੇ ਵਿੱਚੋਂ 100 ਨੰਬਰ ਹੀ ਆ ਗਏ ਨੇ। ਇਹੋ ਜਿਹੇ ਹੋਣਹਾਰ ਬੱਚੇ ਵੀ ਉੱਥੇ ਗਏ ਨੇ, ਪਰ ਕੁਝ ਇਹੋ ਜਿਹੇ ਆ ਜਿਹੜੇ ਹੋਣਹਾਰ ਨਹੀਂ ਹੁੰਦੇ, ਪਰ ਉਹਨਾਂ ਕੋਲ ਪੈਸਾ ਪੂਸਾ ਹੁੰਦਾ ਪਰਿਵਾਰਾਂ ਕੋਲ, ਉਸ ਪੈਸੇ ਨਾਲ ਇਧਰੋਂ ਉਧਰੋਂ ਲੀਕ ਹੋਇਆ ਪੇਪਰ ਖਰੀਦ ਲਿਆ, ਉਹਨੂੰ ਲੈ ਕੇ ਇੱਥੇ ਵਰਤ ਕੇ ਅੱਗੇ ਨਿਕਲਣ ਦਾ ਯਤਨ ਕਰਦੇ ਆ। ਉਦੋਂ ਉਹ ਪੇਪਰ ਲੀਕ ਕਰਵਾ ਕੇ ਤੇ ਫਿਰ ਉਹ ਬੱਚਿਆਂ ਨੂੰ ਪਾਸ ਕਰਾਉਣ ਦਾ ਯਤਨ ਵੀ ਕੀਤਾ ਗਿਆ, ਨਾਲ ਉਹ ਹੀ ਪੇਪਰ ਜਿਹੜਾ ਉਹ 20-20 ਲੱਖ ਰੁਪਏ ਨੂੰ ਬਾਹਰ ਵੇਚਿਆ ਗਿਆ। ਉਹਦੀ ਸ਼ਿਕਾਇਤ ਹੋ ਗਈ, ਬਦਨਾਮੀ ਹੋਈ, ਬਹੁਤ ਕੁਛ ਹੋਇਆ। ਉਸ ਬਦਨਾਮੀ ਤੋਂ ਬਾਅਦ ਕੁਛ ਬੰਦੇ ਫੜੇ ਗਏ ਅੱਡ ਅੱਡ ਥਾਵਾਂ ਤੋਂ, ਕੁਛ ਅਫਸਰ ਵੀ ਫੜੇ ਗਏ। ਪਾਰਲੀਮੈਂਟ ਦੀ ਕਮੇਟੀ ਪੜਤਾਲ ਕਰਨ ਲੱਗ ਪਈ। ਪੜਤਾਲ ਦੇ ਮੌਕੇ ਤੇ ਇੱਕ ਬੱਚਾ 17 ਸਾਲਾਂ ਦਾ ਜਾ ਕੇ ਪੇਸ਼ ਹੋਇਆ। ਉਹ ਕਹਿੰਦਾ ਜੀ ਤੁਸੀਂ ਪੜਤਾਲ ਹੀ ਗਲਤ ਕਰਦੇ, ਤੁਸੀਂ ਪੜਤਾਲ ਹੀ ਕਰਦੇ ਆ ਕਿ ਇੱਥੇ ਪੇਪਰ ਕਿੱਥੇ ਗਏ, ਕਿੱਥੋਂ ਲੀਕ ਹੋਏ, ਕਿਹੜੇ ਅਫਸਰਾਂ ਨੇ ਕੀਤੇ ਹੋਣਗੇ। ਉਹ ਕਹਿੰਦਾ ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਪੜਤਾਲ ਇੱਥੋਂ ਕਰੋ ਕਿ ਪਹਿਲੇ ਰੂਲਸ ਕੀ ਸੀ ਤੇ ਹੁਣ ਕੀ ਆ। ਪਹਿਲੇ ਰੂਲ ਵਿੱਚ ਲਿਖਿਆ ਸੀ ਕਿ ਜਿਹੜੀ ਕੰਪਨੀ ਦਾਗੀ ਹੋਵੇ, ਜਿਹਦੇ ਉੱਤੇ ਕਰਪਸ਼ਨ ਦੇ ਜਾਂ ਚੋਰੀ ਦੇ ਕੋਈ ਦਾਗ ਹੋਣ, ਉਸ ਕੰਪਨੀ ਨੂੰ ਨੀਟ ਦਾ ਕੰਮ ਨਹੀਂ ਦਿੱਤਾ ਜਾਵੇਗਾ, ਤੇ ਤੁਹਾਡੇ ਨੀਟ ਦਾ ਕੰਮ ਤੁਸੀਂ ਉਹਨਾਂ ਨੂੰ ਵੀ ਦੇ ਦਿੱਤਾ ਜਿਹੜੇ ਪਹਿਲਾਂ ਦਾਗੀ ਸੀ। ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਵੀ ਇਹ ਕਿੱਦਾਂ ਹੋ ਗਿਆ, ਰੂਲਸ ਕਿੱਦਾਂ ਬਦਲ ਗਏ। ਅਜੇ ਪਾਰਲੀਮੈਂਟ ਕਮੇਟੀ ਪੜਤਾਲ ਕਰਦੀ ਪਈ ਸੀ, ਉਹਨਾਂ ਨੇ ਬੱਚਿਆਂ ਤੋਂ ਦੋਹਰੀ ਵਾਰੀ ਪੇਪਰ ਲੈ ਲਿਆ। ਦੋਹਰੀ ਵਾਰੀ ਪੇਪਰ ਲੈਣ ਲੱਗਾ ਫਿਰ ਰੌਲਾ ਪੈ ਗਿਆ ਕਿ ਇਹਦੇ ਗੜਬੜ ਹੋ ਗਈ ਆ। ਉਸ ਗੜਬੜ ਚ ਹੁਣ ਕੱਲ ਇਹ ਗੱਲ ਨਿਕਲੀ ਹੈ ਕਿ ਇੱਕ ਇਹੋ ਜਿਹੀ ਕੰਪਨੀ ਨੂੰ ਬਾਇਓਮੈਟ੍ਰਿਕਸ ਦਾ ਕੰਮ ਦਿੱਤਾ ਗਿਆ। ਬਾਇਓਮੈਟ੍ਰਿਕਸ ਤੁਸੀਂ ਸਾਰੇ ਜਾਣਦੇ ਆ ਕਿ ਏਅਰਪੋਰਟਾਂ ਤੇ ਜਾਓ, ਹੋਰ ਥਾਵਾਂ ਤੇ ਜਾਓ, ਅੰਗੂਠੇ ਤੇ ਉਂਗਲਾਂ ਦੇ ਪੋਟੇ ਲਵਾ ਕੇ ਉਹਦੇ ਵਿੱਚ ਚੈੱਕ ਕਰਦੇ ਆ ਕਿ ਬੰਦਾ ਇਹੋ ਹੀ ਆ, ਇਹਦੀ ਥਾਂ ਤੇ ਕੋਈ ਗਲਤ ਬੰਦਾ ਤਾਂ ਨਹੀਂ ਆ ਗਿਆ। ਇਹਦਾ ਜਿਹੜਾ ਬਾਇਓਮੈਟ੍ਰਿਕਸ ਚੈੱਕ ਕਰਨ ਦਾ ਕੰਮ ਸੀ ਕਿ ਤੁਹਾਡੇ ਫਿੰਗਰਪ੍ਰਿੰਟ ਵਗੈਰਾ ਸਾਰੇ ਦੇ ਸਾਰੇ ਸਹੀ ਨੇ, ਤੁਸੀਂ ਅਸਲੀ ਹੋ, ਉਹ ਕੰਮ ਉਸ ਕੰਪਨੀ ਨੂੰ ਦੇ ਦਿੱਤਾ ਗਿਆ ਜਿਹੜੀ ਕੰਪਨੀ ਪਹਿਲਾਂ ਕਰਪਸ਼ਨ ਦੇ ਵਿੱਚ ਫਸ ਚੁੱਕੀ ਆ। ਦਾਗੀ ਕੰਪਨੀ ਸੀ, ਜੇ ਦਾਗੀ ਕੰਪਨੀ ਤਾਂ ਬਦਨਾਮੀ ਤਾਂ ਹੋਣੀ ਸੀ। ਉਹਨੇ 3 ਜਾਂ 4 ਸਟੇਟਾਂ ਦੇ ਵਿੱਚ ਸਾਰਾ ਕੰਮ ਇਕੱਲੀ ਕੰਪਨੀ ਨੇ ਸਾਂਭਿਆ। ਇਹਦੇ ਨਾਲ ਇੱਕ ਵਾਰੀ ਫਿਰ ਪੌੜਾ ਇਹ ਪੈ ਗਿਆ ਕਿ ਇਹਦਾ ਮਤਲਬ ਤੁਸੀਂ ਮੁੜ ਮੁੜ ਕੇ ਦਾਗੀ ਬੰਦਿਆਂ ਨੂੰ ਇਹ ਕੰਮ ਦੇ ਕੇ ਤੇ ਬੱਚਿਆਂ ਦੇ ਭਵਿੱਖ ਦੇ ਨਾਲ ਉਹਨੇ ਫਿਊਚਰ ਨਾਲ ਖੇਡਦੇ ਹੋ। ਹੁਣ ਅਗਲਿਆਂ ਦਿਨਾਂ ਚ ਪਤਾ ਲੱਗੂਗਾ ਕਿ ਸਰਕਾਰ ਨਵੇਂ ਸਿਰਿਓਂ ਕੀ ਕਹਿੰਦੀ ਹੈ।
1: ਜੀ ਪੰਨੂ ਸਾਹਿਬ, ਡੋਨਲਡ ਟਰੰਪ ਦੀ ਗੱਲ ਕਰ ਲਈਏ, ਬਾਕੀ ਮੁਲਕਾਂ ਨੂੰ ਤਾਂ ਉਹਨਾਂ ਨੇ ਤੰਗ ਕੀਤਾ ਹੀ ਹੋਇਆ, ਉਹਨਾਂ ਦੇ ਜਿਹੜੇ ਆਪਣੇ ਲੋਕ ਨੇ ਉਹ ਵੀ ਉਹਨਾਂ ਤੋਂ ਖੁਸ਼ ਨਹੀਂ ਆ। ਪੋਲਸ ਦੇਖੀਏ ਤੇ ਬਹੁਤੇ ਲੋਕ ਜਿਹੜੇ ਨੇ ਉਹ ਨਾਰਾਜ਼ਗੀ ਜ਼ਾਹਰ ਕਰਦੇ ਨੇ ਡੋਨਲਡ ਟਰੰਪ ਦੇ ਕਾਰਜਕਾਲ ਤੋਂ। ਪਿੱਛੇ ਜੇ ਬਹੁਤ ਖਬਰਾਂ ਆਈਆਂ ਕਿ ਕੈਨੇਡੀਅਨ ਜਦੋਂ ਅਮਰੀਕਾ 'ਚ ਜਾਂਦੇ ਸੀ ਤੇ ਉੱਥੋਂ ਦੇ ਰੈਸਟੋਰੈਂਟ ਵਾਲੇ ਉਹਨਾਂ ਨੂੰ ਫ੍ਰੀ ਫੂਡ ਦਿੰਦੇ ਸੀ, ਸਿਰਫ ਇਹ ਸਾਬਤ ਕਰਨ ਲਈ ਕਿ ਤੁਸੀਂ ਸਾਡੇ ਦੇਸ਼ ਪ੍ਰਤੀ ਥੋੜ੍ਹੀ ਜਿਹੀ ਕੁੜੱਤਨ ਨਾ ਰੱਖੋ, ਸਾਡੇ ਪ੍ਰੈਜ਼ੀਡੈਂਟ ਕਰਕੇ ਅਸੀਂ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ। ਬਹੁਤ ਐਗਜ਼ਾਮਪਲਸ ਇੱਦਾਂ ਦੀਆਂ ਦੇਖਣ ਨੂੰ ਮਿਲੀਆਂ। ਪਰ ਹੁਣ ਉਹਨਾਂ ਦੇ ਮੁਲਕ ਦੇ ਲੋਕ ਜਿਹੜੇ ਨੇ ਬਹੁਤੀਆਂ ਗੱਲਾਂ ਦਾ ਭਾਂਡਾ ਡੋਨਲਡ ਟਰੰਪ ਦੇ ਸਿਰ ਤੇ ਭੰਨਦੇ ਪਏ ਨੇ, ਤੁਸੀਂ ਕਿੱਦਾਂ ਦੇਖਦੇ ਹੋ ਜੀ?
0: ਦੇਖੋ, ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਹੁਲਾਰਾ ਜਿਹਾ ਸੀ ਕਿ ਇਹ ਬੰਦਾ ਜਿੱਦੇ ਕਿਸਮ ਦਾ ਕੁਝ ਕੱਟੜ ਵਿਚਾਰਾਂ ਦਾ ਅਮੈਰੀਕਾ ਫਸ ਦੀਆਂ ਗੱਲਾਂ ਕਰਦਾ, ਇਸ ਕਰਕੇ ਅਮੈਰੀਕਨ ਢੰਗ ਨਾਲ ਜੀਵੇਗਾ ਤੇ ਇੱਥੇ ਜਿਹੜੇ ਪੁਰਾਣੇ ਅਮੈਰੀਕਨ ਕਰੇਗਾ ਉਹਦੇ ਵਿੱਚ ਉਹ ਆਸ ਰੱਖਦੇ ਸੀ ਕਿ ਇਮੀਗ੍ਰਾਂਟਸ ਰੋਕੇਗਾ, ਇਹ ਕਰੇਗਾ, ਉਹ ਕਰੇਗਾ। ਇਹ ਆਪਣੀ ਧੁਨ ਦੇ ਵਿੱਚ ਲੱਗਾ, ਹੋਰ ਪਾਸਿਆਂ ਨੂੰ ਤੁਰ ਪਿਆ। ਉਹਨਾਂ ਚੋਂ ਇੱਕ ਤਾਂ ਇਹਨੇ ਇਹ ਕੀਤਾ ਕਿ ਇੱਥੇ ਜੰਗ ਲਾ ਦੇ, ਉੱਥੇ ਜੰਗ ਲਾ ਦੇ। ਜਿਹੜੀ ਇਹਨਾਂ ਦੀ ਰਿਪਬਲਿਕਨ ਪਾਰਟੀ ਜਿਹੜੀ ਆ, ਉਹਨਾਂ ਦੀ ਪੁਰਾਣੀ ਨੀਤੀ ਆ ਕਿ ਹਰ ਥਾਂ ਤੇ ਜੰਗਾਂ ਲਾਈ ਜਾਓ, ਮੁੰਡੇ ਆਪਣੇ ਵੀ ਮਰਦੇ ਰਹਿਣ, ਥੋੜੇ ਬਹੁਤ ਦੂਜਿਆਂ ਦੇ ਵੀ ਮਰੀ ਜਾਣ, ਉਹਦੇ ਵਿੱਚੋਂ ਆਪਣਾ ਮਿਲਟਰੀ ਦਾ ਸਮਾਨ ਜਿਹੜਾ ਵਿਕਦਾ ਰਹਿੰਦਾ।

0: ਕੰਮ ਤਾਂ ਇਹਨੇ ਅੱਗੇ ਇਹੋ ਵਧਾਇਆ। ਦੂਸਰਾ ਕੰਮ ਫਿਰ ਇਹ ਸੀ ਕਿ ਜਦੋਂ ਇੱਕ ਜੰਗ ਖਤਮ ਹੁੰਦੀ ਦੂਜੀ ਲਾਉਂਦਾ ਸੀ ਤੇ ਹੁਣ ਤੱਕ ਅਮਰੀਕਾ ਦੇ ਨਾਲ ਨਾਟੋ ਦੇਸ਼ ਸਾਰੇ ਦੇ ਸਾਰੇ ਖਲੋ ਜਾਂਦੇ ਸੀ। ਇਹਦਾ ਵਿਹਾਰ ਵੇਖ ਕੇ ਬਾਕੀਆਂ ਵੱਲ ਬੜਾ ਇਨਸਲਟਿਵ ਹੈ, ਹਰ ਇੱਕ ਦੀ ਬੇਇੱਜ਼ਤੀ ਕਰਦਾ, ਉਹਨੇ ਦੂਸਰੇ ਦੇਸ਼ਾਂ ਵਾਲੇ ਉਹਦੇ ਨਾਲ ਤੁਰਨ ਤੋਂ ਹਟ ਗਏ। ਆਪੇ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸੱਦਿਆ ਸੀ ਕਿ ਆਪਾਂ ਜੰਗ ਬਾਰੇ ਗੱਲ ਕਰਨੀ ਹੈ ਤੇ ਪ੍ਰੈਸ ਦੇ ਸਾਹਮਣੇ ਗੱਲ ਕਰਦਿਆਂ ਕਰਦਿਆਂ ਖਿੱਚ ਗਿਆ ਤੇ ਉਹਨੂੰ ਕਹਿੰਦਾ ਜਾ ਤੂੰ ਫਿਰ ਬੈਠਾ ਰਹੇ, ਵਿੱਚੋਂ ਹੀ ਉੱਠ ਕੇ ਚਲਾ ਗਿਆ। ਜ਼ੇਲੈਂਸਕੀ ਨੇ ਥੋੜੀ ਦੇਰ ਵੇਟ ਕੀਤੀ, ਮਗਰੋਂ ਉਹਨੂੰ ਇੱਕ ਅਫਸਰ ਨੇ ਆ ਕੇ ਆਖਿਆ ਜੀ ਤੁਸੀਂ ਹੁਣ ਜਾਓ। ਅੱਛਾ ਜ਼ੇਲੈਂਸਕੀ ਨੂੰ ਆਖਿਆ ਸੀ ਤੂੰ ਲੰਚ ਮੇਰੇ ਨਾਲ ਕਰਨਾ, ਅੰਦਰੋਂ ਸੁਣਿਆ ਭੇਜਤਾ ਕਿ ਲੰਚ ਵੀ ਕੈਂਸਲ ਤੇ ਬਣਿਆ ਬਣਿਆ ਹੋਰ ਲੋਕ ਕਰਨਗੇ ਉਹਨੂੰ ਭੇਜ ਦਿਓ। ਇਹਦੇ ਨਾਲ ਬਾਕੀ ਸਾਰੀ ਦੁਨੀਆਂ ਦੇ ਦੇਸ਼ਾਂ ਚ ਸਿਗਨਲ ਚਲਾ ਗਿਆ ਕਿ ਅਮਰੀਕਾ ਹੁਣ ਪਹਿਲਾਂ ਵਾਲਾ ਅਮਰੀਕਾ ਨਹੀਂ, ਇਹਦਾ ਰਾਸ਼ਟਰਪਤੀ ਕਿਸੇ ਦੀ ਇੱਜ਼ਤ ਨਹੀਂ ਕਰਦਾ, ਬਾਕੀ ਦੇਸ਼ ਤੋਂ ਪਿੱਛੇ ਹਟਣ ਲੱਗ ਪਏ। ਉਹਨਾਂ ਦੇ ਪਿੱਛੇ ਹਟਣ ਨਾਲ ਜੰਗ ਦੇ ਵਿੱਚ ਜਦੋਂ ਮਿਡਲ ਈਸਟ ਵਿੱਚ ਗਿਆ ਤੇ ਇੱਕ ਵੀ ਦੇਸ਼ ਇਹਦੇ ਨਾਲ ਨਹੀਂ ਤੁਰਿਆ, ਸਾਰਿਆਂ ਨੇ ਸਾਥ ਛੱਡਤਾ। ਇਸ ਜੰਗ ਵਿੱਚ ਦਾ ਨੁਕਸਾਨ ਬਹੁਤ ਹੋਇਆ, 60 ਦੇ ਕਰੀਬ ਤਾਂ ਜਹਾਜ਼ ਹੀ ਡਿੱਗ ਪਿਆ, ਹੋਰ ਨੁਕਸਾਨ ਵੀ ਬਹੁਤ ਹੋਇਆ। ਜਿਹੜੇ ਭਾਈਵਾਲ ਦੇਸ਼ ਗੱਲਬਾਤ ਚੱਲਦੀ ਪਈ ਇਹਨੇ ਬਾਹਰੋਂ ਗੰਦੀਆਂ ਗਾਲਾਂ ਲਿਖ ਕੇ ਟਵੀਟ ਕਰ ਦਿੱਤਾ ਆਪਣੇ, ਉਹ ਪੰਜਾਬੀ ਚ ਕਵਾਂਗੇ ਧੌਲਿਆਂ ਨੂੰ ਵੇਖਣਾ ਚਾਹੀਦਾ ਸੀ, ਜਿੱਦਾਂ ਦੀਆਂ ਮੂੰਹ ਪਾੜ ਗੱਡਾਂ ਨੇ ਕੀਤੀਆਂ ਬਹੁਤ ਮਾੜੀਆਂ ਸੀ, ਉਹ ਵੀ ਉੱਠ ਕੇ ਚਲੇ ਗਏ, ਕਹਿੰਦੇ ਜਾਓ ਅਸੀਂ ਫਿਰ ਗੱਲ ਨੀ ਕਰਦੇ ਇਰਾਨ ਨੂੰ ਮੁੜ ਕੇ ਆ। ਹੁਣ ਉੱਥੇ ਗੱਲ ਅਟਕੀ ਪਈ ਆ। ਇੱਧਰ ਇਹਦੇ ਆਪਣੇ ਦੇਸ਼ ਦੀ ਪਾਰਲੀਮੈਂਟ ਚ ਕੱਲ ਬਹੁਤ ਖੱਪ ਪਈ ਆ ਔਰ ਸਾਰਿਆਂ ਨੇ ਆਖਿਆ ਕਿ ਜਿਹੜਾ ਮਿਡਲ ਈਸਟ ਦਾ ਸੰਕਟ ਆ ਜੰਗ ਵਾਲਾ ਉਹਦੇ ਚ ਮੁੱਖ ਦੋਸ਼ੀ ਇਹ ਸਾਰਾ ਤੋਂ ਵੱਧ ਜ਼ਿੰਮੇਵਾਰ ਜੇ ਕੋਈ ਹੈਗਾ ਜੋ ਡੋਨਲਡ ਟਰੰਪ ਹੈ, ਉੱਥੇ ਕੱਲ ਕਾਫੀ ਇਹਦੀ ਭੰਡੀ ਹੋਈ ਆ, ਅਗਲਿਆਂ ਦਿਨਾਂ ਚ ਅਜੇ ਹੋਰ ਹੋ ਸਕਦੀ ਹੈ
1: ਜੀ। ਪਨੂ ਸਾਹਿਬ, ਡਿਜੀਟਲ ਰੈਵੋਲੂਸ਼ਨ ਦੀ ਗੱਲ ਕਰਦੇ ਆ, AI ਦੀ ਗੱਲ ਕਰਦੇ ਆ, ਜਿੰਨੇ ਅੱਜ ਕੱਲ ਹਰੇਕ ਨੂੰ ਆਪਣੇ ਚਪੇਟੇ ਚ ਲਿਆ ਹੋਇਆ, ਕੋਈ ਬਹੁਤੀ ਵਰਤਦਾ ਕੋਈ ਥੋੜੀ ਵਰਤਦਾ, ਇੱਥੋਂ ਤੱਕ ਕਿ ਹਰ ਬੰਦਾ AI ਨੂੰ ਵਰਤਣ ਵਾਲਾ ਆਪਣੇ ਆਪ ਨੂੰ ਬਹੁਤ ਸਿਆਣਿਆਂ ਚ ਗਿਣ ਰਿਹਾ। AI ਨੇ ਵਿਦਿਆਰਥੀ ਤੇ ਅਧਿਆਪਕ ਜਿਹੜਾ ਕਿ ਬਹੁਤ ਹੀ ਰਿਸਪੈਕਟ ਵਾਲਾ ਰਿਸ਼ਤਾ ਸੀ ਉਹਦੇ ਵਿੱਚ ਵੀ ਪਵਾ ਦਿੱਤੀ ਹੈ, ਕਈ ਤਰ੍ਹਾਂ ਦੀਆਂ ਨੁਕਤਾਚੀਨੀਆਂ ਇੱਕ ਦੂਜੇ ਤੇ ਚੁੱਕੀਆਂ ਜਾ ਰਹੀਆਂ, ਤੁਸੀਂ ਕਿਵੇਂ ਦੇਖਦੇ ਹੋ ਜੀ ਇਸ AI ਰੈਵੋਲੂਸ਼ਨ ਨੂੰ?
0: ਮੈਂ ਸਮਝਦਾ ਕਿ ਇਹਦੀ ਜਿਹੜੀ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਆ ਉੱਤੇ ਇਹ ਸਟੇਜ ਲਿਆਉਣੀ ਲਿਆਉਣੀ ਸੀ ਤੇ ਉਹ ਹੁਣ ਆ ਗਈ ਆ। ਹੁਣ ਨਵੀਆਂ ਗੱਲਾਂ ਇੱਥੋਂ ਤੱਕ ਹੈ ਕਿ AI ਦੇ ਵਿੱਚ ਕੁਐਸਚਨ ਪਾ ਕੇ ਇੱਕ ਟੀਚਰ ਪੁੱਛਦਾ ਕਿ ਅੱਜ ਕੱਲ ਬੱਚੇ ਜਿਹੜੇ ਆ ਇਮਤਿਹਾਨ ਚ ਚੀਟਿੰਗ ਕਰਨ ਵਾਸਤੇ ਨਕਲ ਤੇ ਹੇਰਾਫੇਰੀ ਕਰਨ ਵਾਸਤੇ ਕਿਹੜੇ ਤਰੀਕੇ ਵਰਤਦੇ ਆ, AI ਦੱਸਦਾ ਕਿ ਫਲਾਣੇ ਫਲਾਣੇ ਤਰੀਕੇ ਵਰਤਦੇ ਜੇ। ਉਹਦੇ ਬਾਅਦ ਟੀਚਰ ਪੁੱਛਦਾ ਕਿ ਇਹਨਾਂ ਰੋਕਣ ਦਾ ਕੀ ਤਰੀਕਾ, ਤੇ AI ਉਸੇ ਦੱਸਦਾ ਕਿ ਫਲਾਣਾ ਤਰੀਕਾ ਵਰਤਿਓ ਤੁਸੀਂ ਰੋਕ ਲਓਗੇ। ਉਹਦੇ ਤੋਂ ਬਾਅਦ ਕਿਸੇ ਪਾਸੇ ਕੋਈ ਸਟੂਡੈਂਟ ਪੁੱਛ ਲੈਂਦਾ AI ਨੂੰ, ਅੱਜ ਕੱਲ ਟੀਚਰਾਂ ਦੇ ਕੋਲ ਨਵੇਂ ਰਸਤੇ ਕਿਹੜੇ ਆ ਜਿਨ੍ਹਾਂ ਦੇ ਨਾਲ ਸਾਡਾ ਰਾਹ ਰੋਕ ਸਕਦੇ ਆ, AI ਦੱਸਦਾ ਕਿ ਫਲਾਣੇ ਫਲਾਣੇ ਆ ਜਿਹੜਾ ਤਰੀਕਾ ਜੇ 10 ਮਿੰਟ ਪਹਿਲਾਂ ਉਹਨੇ ਕਿਸੇ ਟੀਚਰ ਨੂੰ ਦੱਸਿਆ ਸੀ ਉਹ ਵਿੱਚ ਹੀ ਦੱਸ ਦਿੱਤਾ। ਬੱਚਾ ਮੁੜ ਕੇ ਸਵਾਲ ਕਰਦਾ ਇਹ ਦੱਸੋ ਜੀ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਜੇ ਟੀਚਰ ਨੂੰ ਧੋਖਾ ਇਹਦੇ ਨਾਲ ਚੀਟਿੰਗ ਕਰਨੀ ਹੋਵੇ ਕਿੱਦਾਂ ਕਰੀਏ, ਤੇ AI ਫਿਰ ਉਹਨੂੰ ਚੀਟਿੰਗ ਦੇ ਫਾਰਮੂਲੇ ਵੀ ਦੱਸਦਾ। ਯਾਨੀ AI ਟੀਚਰ ਨੂੰ ਇਹ ਦੱਸਦਾ ਕਿ ਬੱਚਿਆਂ ਨੂੰ ਚੀਟਿੰਗ ਤੋਂ ਕਿੱਦਾਂ ਰੋਕਣਾ ਤੇ ਬੱਚਿਆਂ ਨੂੰ ਦੱਸਦਾ ਕਿ ਚੀਟਿੰਗ ਕਿੱਦਾਂ ਕਰਨੀ ਆ। ਇਸੇ ਤਰ੍ਹਾਂ ਹੀ ਪਰਿਵਾਰਾਂ ਦੇ ਵਿੱਚ ਵੀ ਮਾਪਿਆਂ ਨੂੰ ਇਹ ਦੱਸਦਾ AI ਤੋਂ, ਜਦੋਂ ਮਾਪੇ ਸਵਾਲ ਪਾਉਂਦੇ ਆ ਕਿ ਬੱਚਿਆਂ ਨੂੰ ਕਿਵੇਂ ਕੰਟਰੋਲ ਚ ਰੱਖੋ, ਤੇ ਬੱਚਿਆਂ ਨੂੰ ਇਹ ਦੱਸਦਾ ਕਿ ਮਾਪੇ ਜੇ ਸਖਤੀ ਕਰਨ ਤੇ ਤੁਸੀਂ ਕੀ ਕਰ ਸਕਦੇ ਜੇ। ਤਾਂ AI ਇਹੋ ਜਿਹੀ ਦੋਤਾਈ ਤਲਵਾਰ ਹੈ, ਇਹਦੀ ਵਰਤੋਂ ਹੋਵੇ ਫਿਰ ਤਾਂ ਕੋਈ ਨੀ, ਜਦੋਂ ਦੁਰਵਰਤੋਂ ਹੋਣ ਲੱਗ ਪਈ ਮਨੁੱਖਤਾ ਵਾਸਤੇ ਖਤਰਨਾਕ ਸਾਬਤ ਹੋ ਸਕਦਾ
1: ਜੀ। ਪਨੂ ਸਾਹਿਬ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਤੁਸੀਂ ਹਰੇਕ ਵਿਸ਼ੇ ਤੇ ਬਹੁਤ ਵਿਸਥਾਰ ਸਾਡੇ ਲਿਸਨਰਸ ਦੇ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ, ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ।

ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ। ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40। 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039367777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।

0: residency ya refugee and appeals. Call 403-436-6000 or 403-406-2004.
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ।
4: ਮਾਨਸੰਗ ਸਭ
5: You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਸ਼ਚਨ

0: ਸਾਨੂੰ ਫੋਨ ਕਰ ਸਕਦੇ ਹਾਂ 8257600983 ਤੇ ਥੈਂਕ ਯੂ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
6: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
6: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ

0: ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
2: ਪੰਜਾਬ ਦੀ ਸਿਆਸੀ ਸਥਿਤੀ ਦਿਨੋ ਦਿਨ ਭਿਆਨਕ ਅਤੇ ਵਿਸਫੋਟਕ ਹੁੰਦੀ ਜਾ ਰਹੀ ਹੈ ਵੀਡੀਓ ਵਿਵਾਦ ਦਾ ਮਸਲਾ ਇੰਨਾ ਉਲਝਿਆ ਕਿ ਸਿਆਸੀ ਧਿਰਾਂ ਹੁਣ ਇੱਕ ਦੂਜੇ ਤੇ ਤਿੱਖੇ ਹਮਲੇ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ SGPC ਦਾ ਹੱਲਾ ਬੋਲ ਜਾਰੀ ਹੈ ਭਗਵੰਤ ਮਾਨ ਬਚਾਅ ਦੀ ਮੁਦਰਾ ਚ ਦਿਖਾਈ ਦੇ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਤਿੰਨੇ ਪਾਰਟੀਆਂ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਰਾਜਨੀਤਿਕ ਤੌਰ ਤੇ ਹਰਾ ਨਹੀਂ ਸਕੇ ਤਾਂ ਹੁਣ ਧਾਰਮਿਕ ਤੌਰ ਤੇ ਉਹਦੀ ਘੇਰਾਬੰਦੀ ਕਰਨ ਜਾ ਰਹੇ ਨੇ ਗੁੜਗਾਉਂ ਦੇ ਵਿੱਚ ਜਦੋਂ ਇੱਕ ਪਰਚਾ ਦਰਜ ਹੁੰਦਾ ਹੈ ਪੰਜਾਬ ਪੁਲਿਸ ਦੇ ਹੀ ਅਫਸਰ ਵੱਡੇ ਅਫਸਰ ਕਟਹਿਰੇ ਦੇ ਵਿੱਚ ਖੜੇ ਦਿਖਾਈ ਦਿੰਦੇ ਨੇ ਤਾਂ ਕੀ ਇਹ ਮੰਨਿਆ ਜਾਵੇ ਕਿ ਹਰਿਆਣਾ ਪੁਲਿਸ ਦੀ ਕਾਰਵਾਈ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੈਦਾਨ ਦੇ ਵਿੱਚ ਦਿਖਾਈ ਦੇ ਰਹੇ ਨੇ ਕੀ ਪੰਜਾਬ ਦੀ ਜਿਹੜੀ ਸਿਆਸੀ ਸਥਿਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਿਸਫੋਟਕ ਅਤੇ ਭਿਆਨਕ ਹੁੰਦੀ ਜਾਊਗੀ ਤਾਂ ਕੀ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਉਹ ਪੂਰੀ ਤਰ੍ਹਾਂ ਗੌਣ ਹੋ ਜਾਣਗੇ ਲਾਂਭੇ ਹੋ ਜਾਣਗੇ ਤੇ ਮੁੱਦਾ ਜਿਹੜਾ ਇੱਕੋ ਇੱਕ ਰਹਿ ਜਾਊਗਾ ਬੇਅਦਬੀ ਦਾ ਇਸ ਸੰਬੰਧੀ ਅਸੀਂ ਅੱਜ ਵਿਚਾਰ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਇਆ ਸਾਡੇ ਨਾਲ ਹਿੱਸਾ ਲੈਣਗੇ ਪ੍ਰੋਫੈਸਰ ਹਰਵਿੰਦਰ ਸਿੰਘ ਪੱਟੀ ਜੀ ਅਤੇ ਰਾਜੂ ਵਿਲੀਅਮ ਜੀ ਪੱਟੀ ਸਾਹਿਬ ਰਾਜੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਸਾ ਵਸਾ ਆਪਾਂ ਪਿਛਲੇ ਕਈ ਹਫਤੇ 10 ਦਿਨ ਤੋਂ ਹੀ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਜਿਹੜੇ ਹਾਲਾਤ ਬਣੇ ਹੋਏ ਨੇ ਬੇਹੱਦ ਚਿੰਤਾਜਨਕ ਨੇ ਜਿਸ ਸੰਕਟ ਦੇ ਵਿੱਚੋਂ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਲੰਘ ਰਿਹਾ ਹੈ ਉਹ ਸੰਕਟ ਜਿਹੜਾ ਉਹ ਲਾਂਭੇ ਹੋ ਗਿਆ ਤੇ ਮੁੱਦੇ ਜਿਹੜੇ ਨੇ ਬੇਅਦਬੀ ਦੇ ਪਹਿਲਾਂ ਵਾਂਗ ਹੀ ਭਾਰੂ ਹੋ ਗਏ ਚਾਹੇ 2017 ਦੀ ਇਲੈਕਸ਼ਨ ਸੀ ਚਾਹੇ 2022 ਦੀ ਇਲੈਕਸ਼ਨ ਸੀ ਉਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਭਾਰੂ ਸੀ ਤੇ ਅੱਜ ਦੇ ਦਿਨ ਵੀ ਬੇਸ਼ੱਕ ਉਹ ਮੁੱਦਾ ਵੀ ਭਾਰੂ ਹੈ ਤੇ ਇਹਦੇ ਨਾਲ ਹੀ ਇੱਕ ਵਿਵਾਦਿਤ ਵੀਡੀਓਜ਼ ਦਾ ਮੁੱਦਾ ਜਿਹੜਾ ਭਾਰੂ ਹੋ ਗਿਆ ਉਹਦੇ ਨਾਲ ਹੀ ਫੋਰੈਂਸਿਕ ਜਾਂਚਾਂ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਹੁਣ ਜਿਸ ਤਰ੍ਹਾਂ ਦੀ ਵਿਸਫੋਟਕ ਅਤੇ ਭਿਆਨਕ ਸਥਿਤੀ ਬਣੀ ਹੋਈ ਹੈ ਪੁਲਿਸ ਆਫਿਸਰ ਨੇ ਜਿਹੜੇ ਉਹ ਕਟਹਿਰੇ ਦੇ ਵਿੱਚ ਖੜੇ ਨੇ ਹਰਿਆਣਾ ਪੁਲਿਸ ਦੀ ਕਾਰਵਾਈ ਤੋਂ ਬਾਅਦ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਤੋਂ ਪਹਿਲਾਂ ਵੇਟ ਐਂਡ ਵਾਚ ਦੀ ਰਾਜਨੀਤੀ ਤੇ ਚੱਲ ਰਹੀ ਸੀ ਕਿ ਤੇਲ ਦੇਖੋ ਤੇਲ ਦੀ ਧਾਰ ਦੇਖੋ ਊਠ ਕਿਸ ਕਰਵਟ ਬੈਠਦਾ ਹੈ ਵੀ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ ਹੁਣ ਲੱਗਦਾ ਹੈ ਸਾਰੀਆਂ ਧਿਰਾਂ ਮੈਦਾਨ ਦੇ ਵਿੱਚ ਆ ਚੁੱਕੀਆਂ ਨੇ ਹੁਣ ਤਾਂ ਇਹ ਲੱਗਦਾ ਹੈ ਵੀ ਉਹ ਪੰਜਾਬੀ ਦੀ ਕਹਾਵਤ ਵੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਵੇ ਖਾਣੀ ਹੁਣ ਕਿਹੜਾ ਨਿੱਤਰਦਾ ਹੈ ਕਿਹੜਾ ਦੁੱਧ ਧੋਤਾ ਹੋ ਕੇ ਨਿਕਲਦਾ ਹੈ ਕਿਹੜਾ ਦਾਗੀ ਹੋ ਕੇ ਨਿਕਲਦਾ ਹੈ ਕਿਹੜਾ ਬੇਦਾਗ ਹੋ ਕੇ ਨਿਕਲਦਾ ਹੈ ਇਹ ਤਾਂ ਹੁਣ ਆਉਣ ਵਾਲਾ ਟਾਈਮ ਦੱਸੂਗਾ ਪਰ ਸਾਡਾ ਇੱਕ ਫਰਜ਼ ਬਣਦਾ ਵੀ ਅੱਜ ਦੀ ਜਿਹੜੀ ਸਥਿਤੀ ਹੈ ਉਹ ਅਸੀਂ ਦਰਸ਼ਕਾਂ ਨਾਲ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰੀਏ ਪਰ ਸਾਹਿਬ ਮੈਂ ਤੁਹਾਡੇ ਤੋਂ ਪਹਿਲਾਂ ਜਿਹੜਾ ਸਮਝਣਾ ਚਾਹੂੰਗਾ ਇੱਕ ਸੋਸ਼ੋਲੋਜਿਸਟ ਦੇ ਤੌਰ ਤੇ ਇੱਕ ਪੋਲੀਟੀਕਲ ਅਨਾਲਿਸਟ ਦੇ ਤੌਰ ਤੇ ਤੁਸੀਂ ਕੀ ਸਮਝਦੇ ਹੋ ਜਿਹੜੀ ਤਾਜ਼ਾ ਸਥਿਤੀ ਜਿਹੜੀ ਹੈ ਇਮਰਜ ਹੋ ਰਹੀ ਹੈ
3: ਦਵਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੜਾ ਮਾਣ ਬਖਸ਼ਦੇ ਹੋ ਸੋਸ਼ੋਲੋਜਿਸਟ ਪੋਲੀਟੀਕਲ ਐਨਾਲਿਸਟ ਵੱਡੇ ਵੱਡੇ ਲਾ ਦਿੰਦੇ ਹੋ ਅੱਗੇ ਥੋੜੀ ਜਿਹੀ ਬੰਦੇ ਨੂੰ ਫੂਕ ਵੀ ਛੱਕ ਜਾਂਦਾ ਪਰ ਮੈਂ ਤੁਹਾਨੂੰ ਸੱਚੀ ਆਪਣੇ ਦਿਲ ਦੀ ਗੱਲ ਦੱਸਦਾ ਜਿਹੜੀ ਆਮ ਪੰਜਾਬੀ ਦੇ ਦਿਲ ਦੀ ਗੱਲ ਹੈ
2: ਜੀ
3: ਕਿ ਕੱਖ ਨਹੀਂ ਸਮਝ ਆ ਰਹੇ ਹੋ ਕੀ ਰਿਹਾ ਜੋ ਕੁਛ ਸੋਚਦੇ ਹਾਂ ਜੋ ਕੁਛ ਦੇਖਦੇ ਹਾਂ ਸਾਹਮਣੇ ਜਿਹੜਾ ਹੋ ਰਿਹਾ ਡਰਾਮਾ ਜਿਹੜਾ ਲੱਗਦਾ ਹੁੰਦਾ ਜਿੰਨੀ ਸਾਡੀ ਮੱਤ ਹੈ ਅਸੀਂ ਅੰਦਾਜ਼ਾ ਲਾਉਂਦੇ ਹਾਂ ਐਨਾਲਿਸਟ ਦੀ ਆਦਤ ਹੁੰਦੀ ਹੈ ਵੀ ਆਹ ਤੇਰੇ ਇੱਦਾਂ ਉਹ ਤੇਰੇ ਇੱਦਾਂ ਸਾਰਿਆਂ ਦਾ ਬਿਹੇਵੀਅਰ ਐਂ ਹੋਇਆ ਹੋਇਆ ਵੀ ਜਿਵੇਂ ਨਸ਼ੇ ਚ ਨਾ ਨੱਚ ਰਹੇ ਹੁੰਦੇ ਨੇ ਪਾਗਲ ਹੋ ਕੇ ਮਤਲਬ ਪਿਛਲੇ ਲਗਭਗ ਤੁਸੀਂ ਇਹ ਦੇਖ ਲਓ ਵੈਸੇ ਤਾਂ 2015 ਤੋਂ ਚੱਲਿਆ ਹੋਇਆ ਕੰਮ ਪਰ ਹੁਣ ਲੇਟੈਸਟ ਜਿਹੜਾ ਜੂਨ ਦੇ ਆਪਾਂ ਦੇਖ ਰਹੇ ਹਾਂ ਇਹ ਤਾਂ ਬਿਲਕੁਲ ਕਮਾਲਾਂ ਹੀ ਹੋ ਗਈਆਂ ਨੇ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਦੇ ਵਿੱਚ ਵੀ ਸੱਜੇ ਹੱਥ ਨੂੰ ਨਹੀਂ ਪਤਾ ਕਿ ਖੱਬਾ ਹੱਥ ਕੀ ਕਰ ਰਿਹਾ ਪਰ ਕਿਸੇ ਨੂੰ ਕਿਸੇ ਦੇ ਉੱਪਰ ਕੋਈ ਭਰੋਸਾ ਨਹੀਂ ਹੈ ਸਾਰੇ ਸਾਰਿਆਂ ਦੇ ਕੱਪੜੇ ਲਾਉਣ ਲੱਗੇ ਹੋਏ ਨੇ ਹੁਣ ਤਾਂ ਇੱਥੇ ਤੱਕ ਹੋ ਗਏ ਵੀ ਆਪਣੇ ਵੀ ਆਪੇ ਹੀ ਲਾਉਣ ਲੱਗੇ ਹੋਏ ਨੇ ਮਤਲਬ ਤਿੰਨੇ ਹੀ ਪਾਰਟੀਆਂ ਅਕਾਲੀ ਕਾਂਗਰਸ BJP ਇਕੱਠੇ ਹੋ ਗਏ ਨੇ ਅਪੋਜੀਸ਼ਨ ਹੈ ਉਹਨਾਂ ਨੇ ਇਕੱਠੇ ਹੋਣਾ ਹੈ ਔਰ ਜਵਾਬ

0: ਇਹਦੀ ਮੰਗ ਕਰਨੀ ਬਣਦੀ ਵੀ ਹੁੰਦੀ ਹੈ। ਮਾਨ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਹਰਾ ਨਹੀਂ ਸਕੇ, ਮੈਨੂੰ ਕੋਈ ਹਰਾ ਨਹੀਂ ਸਕਦਾ, ਮੈਨੂੰ ਇਹ ਪਹਿਲਾਂ ਸਿਆਸੀ ਤੌਰ ਤੇ ਤਾਂ ਹਰਾ ਨਹੀਂ ਸਕੇ, ਹੁਣ ਮੈਨੂੰ ਧਾਰਮਿਕ ਤੌਰ ਤੇ ਹਰਾਉਣ ਲੱਗੇ ਹੋਏ ਨੇ। ਮਤਲਬ ਸੋਚ ਕੇ ਦੇਖ ਕੇ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਸੂਬੇ ਦੇ ਵਿੱਚ ਜੰਮੇ ਵੱਡੇ ਹੋਏ, ਇੱਥੇ 50-60 ਸਾਲ ਕੱਢੇ ਮਾੜੀ ਮੋਟੀ ਮੱਤ ਨਾਲ, ਮੋਰਚੇ ਸਿਆਸਤ ਸਾਰਾ ਕੁਛ ਦੇਖਿਆ, ਔਰ ਅਸੀਂ ਸਾਰੇ ਬੜੇ ਦਮਗਜਿਆਂ ਨਾਲ ਕਹਿੰਦੇ ਹਾਂ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਭਗਤ ਸਿੰਘ ਦੀ ਧਰਤੀ ਹੈ। ਮਤਲਬ ਜੋ ਕੁਛ ਹੋ ਰਿਹਾ ਸਾਡੇ ਸਾਹਮਣੇ, ਕੀ ਸੱਚੀ ਮੱਚੀ ਏਦਾਂ ਦੀ ਧਰਤੀ ਹੈ? ਕੀ ਸੱਚੀ ਮੱਚੀ ਕਿਤੇ ਕੋਈ ਕੋਈ ਬਚਿਆ ਹੋਇਆ ਅੰਸ਼ ਨੈਤਿਕਤਾ ਦਾ, ਕੋਈ ਕਹਿ ਲਓ ਅਕਲ ਦਾ, ਕੋਈ ਮਤ ਦਾ? ਮਤਲਬ ਹਾਲ ਇਹ ਹੋਇਆ ਹੋਇਆ ਕਿ ਜਿਸ ਤਰ੍ਹਾਂ ਮੇਰੇ ਖਿਆਲ ਦੇ ਵਿੱਚ ਨਾ ਕਿ ਲੁੱਟ ਪੈ ਜਾਂਦੀ ਹੈ ਨਾ, ਖੋ ਖਿੰਜ ਜਿਵੇਂ ਹੁੰਦੀ ਹੈ, ਬਾਂਦਰਾਂ ਚ ਭੇਲੀ ਸਿੱਟੀ ਹੁੰਦੀ ਹੈ, ਉਹ ਲੜ ਲੜ ਮਰੀ ਜਾਂਦੇ ਨੇ ਇੱਕ ਦੂਜੇ ਨਾਲ। 27 ਦੀ ਇਲੈਕਸ਼ਨ ਆਉਣੀ ਹੈ, ਸੀਐਮ ਕਿਸੇ ਨਾ ਕਿਸੇ ਨੇ ਬਣਨਾ ਹੈ। ਮਤਲਬ ਕੀ ਕੀ ਸਾਡੇ ਸਿਆਸਤਦਾਨ ਕੁਰਸੀ ਤੇ ਚੌਧਰੀ ਇੰਨੇ ਪਾਗਲ ਹੋ ਗਏ ਨੇ? ਤੁਸੀਂ ਦੇਖੋ, ਮੈਂ ਸੁਬਹਾ ਇੱਕ ਬਹੁਤ ਸੀਨੀਅਰ ਸਾਡੇ ਪ੍ਰੋਫੈਸਰ ਨੇ ਫੋਰੈਂਸਿਕ ਸਾਇੰਸ ਦੇ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਥੋੜਾ ਜਿਹਾ ਸਮਝਾਓ ਇਹ ਹੈ ਕੀ ਫੋਰੈਂਸਿਕ ਜਿਹੜੀ ਇਹ?
1: ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੇ ਕਰੋ ਜੇ ਤੁਹਾਡੀ ਕਿਸੇ ਐਕਸਪਰਟ ਨਾਲ ਗੱਲ ਹੋਈ ਹੈ।
0: ਮੇਰੀ ਉਹਨਾਂ ਨਾਲ ਗੱਲ ਵੀ ਹੋਈ, ਮੈਂ ਉਹਨਾਂ ਨੂੰ ਬੇਨਤੀ ਕਰੀ ਕਿ ਤੁਸੀਂ ਅੱਗੇ ਆ ਕੇ ਭਾਈ ਫੋਰੈਂਸਿਕ ਵਾਲੇ ਬੰਦੇ ਦੱਸੋ, ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਫੋਰੈਂਸਿਕ ਦਵਾਈ ਹੈ ਕਿ ਕੀ ਚੀਜ਼ ਹੈ ਇਹ। ਉਹ ਮਤਲਬ ਮਿੱਤਰ ਨੇ ਮੇਰੇ, ਉਹ ਚੇਅਰਮੈਨ ਰਹੇ ਨੇ, ਕਿ ਜਦੋਂ ਇਹ ਡਿਮਾਂਡ ਉੱਠੀ ਨਾ ਕਿ ਜੀ ਪ੍ਰਾਈਵੇਟ ਨੂੰ ਦੇ ਦਿੱਤੀ ਜਾਵੇ ਫੋਰੈਂਸਿਕ ਜਾਂਚ, ਤਾਂ ਉਹ ਉਹਦੇ ਉਸ ਕਮੇਟੀ ਜਿਹੜੀ ਬਣੀ ਉਹਦੇ ਚੇਅਰਮੈਨ ਸੀ, ਉਹਨਾਂ ਮੈਨੂੰ ਬੜੀਆਂ ਡਿਟੇਲਡ ਬੜੀਆਂ ਸਾਇੰਟੀਫਿਕ ਗੱਲਾਂ ਦੱਸੀਆਂ। ਉਹ ਕਹਿੰਦੇ ਇੰਡੀਆ ਦੇ ਵਿੱਚ ਕਿਤੇ ਵੀ ਸਰਕਾਰੀ ਜਿਹੜੀਆਂ ਫੋਰੈਂਸਿਕ ਲੈਬਸ ਨੇ ਉਹ ਹੀ ਜਸਟਿਸ ਸਿਸਟਮ ਨਾਲ ਜੁੜੀਆਂ ਹੋਈਆਂ ਨੇ। ਮੰਗ ਉੱਠੀ ਸੀ ਕਿ ਪ੍ਰਾਈਵੇਟ ਕਰ ਦਿੱਤੀਆਂ ਜਾਣ, ਪ੍ਰਾਈਵੇਟ ਕੋਈ ਅਥੋਰਾਈਜ਼ਡ ਨਹੀਂ ਹੈ। ਪਰ ਉਹਨੇ ਮੈਨੂੰ ਦੱਸੀ ਕਿ ਜਿਹੜੀ ਟਰੁੱਥ ਲੈਬ ਹੈ ਹੈਦਰਾਬਾਦ ਦੀ, ਜਿਹਦੇ ਤੋਂ ਜਥੇਦਾਰ ਸਾਹਿਬ ਨੇ ਜਿਹੜੀ ਇਨਕੁਆਇਰੀ ਕਰਾਈ ਸੀ, ਉਹ ਵੈਸੇ ਰੈਲੇਟਿਵਲੀ ਇੰਸਟੀਟਿਊਸ਼ਨਲਾਈਜ਼ਡ ਜਾਂ ਵੈਲਿਡ ਗਿਣੀ ਜਾਂਦੀ ਹੈ, ਪਰ ਉਹ ਸਰਕਾਰੀ ਨਹੀਂ ਹੈ, ਉਹ ਵੀ ਪ੍ਰਾਈਵੇਟ ਹੈ।
1: ਹਾਂ, ਉਹਨਾਂ ਨੇ ਉਹਦੇ ਦਾਅਵਾ ਵੀ ਕੀਤਾ ਸੀ ਜਥੇਦਾਰ ਸਾਹਿਬ ਨੇ, ਕਹਿੰਦੇ ਪ੍ਰਾਈਵੇਟ ਲੈਬੋਰਟਰੀ ਹੈ।
0: ਪ੍ਰਾਈਵੇਟ ਲੈਬੋਰਟਰੀਜ਼ ਨੇ ਸਾਰੀਆਂ, ਪ੍ਰਾਈਵੇਟ ਲੈਬੋਰਟਰੀਜ਼ ਦੀ ਕੋਈ ਵੈਲਿਡਿਟੀ ਨਹੀਂ ਹੈ ਕਿਸੇ ਦੀ ਵੀ, ਉਹ ਚਾਹੇ ਤੁਸੀਂ ਪ੍ਰੈਸ਼ਰ ਨਾਲ, ਚਾਹੇ ਸਿਫਾਰਿਸ਼ ਨਾਲ,
1: ਚਾਹੇ ਸਰਕਾਰ ਨੇ ਸੱਤਾਧਾਰੀ ਧਿਰ ਨੇ ਗੁੜਗਾਉਂ ਤੋਂ ਕਰਾਈ ਹੋਵੇ, ਕੋਈ ਵੈਲਿਡਿਟੀ ਹੈ ਹੀ ਨਹੀਂ ਕਿਸੇ ਚੀਜ਼,
0: ਕੋਈ ਵੈਲਿਡਿਟੀ ਦਾ ਕੋਈ ਮੀਨਿੰਗ ਨਹੀਂ ਹੈ। ਪਰ ਜਿਸ ਤਰੀਕੇ ਨਾਲ ਇਹ ਕਰਵਾਈ ਗਈ ਦਵਿੰਦਰ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੀਡੀਆ ਦੇ ਮੀਡੀਆ ਕੌਂਸ਼ੀਅਸਨੈਸ ਇੰਨੀ ਹੋ ਗਈ ਹੈ, ਪਰ ਮੀਡੀਆ ਦਾ ਹਾਲ ਇਹ ਹੋ ਗਿਆ ਕਿ ਕੱਲ ਉੱਥੇ ਐਫ ਆਈ ਆਰ ਹੁੰਦੀ ਹੈ, ਮੀਡੀਆ ਚ ਕਿਤੇ ਖ਼ਬਰ ਨੀ ਛਪਦੀ, ਇੱਕ ਅੱਧੇ ਅਖਬਾਰ ਨੂੰ ਛੱਡ ਕੇ ਬਾਕੀ ਚੈਨਲ ਵੀ ਨੇ। ਮਤਲਬ ਅਸੀਂ ਢੋਲ ਫੜ ਲਏ ਨੇ ਮੀਡੀਆ ਨੇ ਵੀ, ਸੋਰੀ ਟੂ ਸੇ ਦਿਸ ਥਿੰਗ, ਕਿ ਜਾਂ ਇੱਕ ਦੇ ਹੱਕ ਚ ਜਾਂ ਦੂਜੇ ਦੇ ਉਲਟ, ਢੋਲ ਹੀ ਵੱਜ ਰਹੇ ਨੇ, ਢੋਲਾਂ ਦੀ ਗਰਜ ਦੇ ਵਿੱਚ ਕੋਈ ਸੱਚ ਦੀ ਗੱਲ ਨਹੀਂ ਸੁਣ ਰਹੀ। ਮਤਲਬ ਹੱਦ ਇਹ ਹੋ ਗਈ ਕਿ ਤੁਸੀਂ ਪੁਲਿਸ ਦੀ ਡਿਊਟੀ ਲਾ ਰਹੇ ਹੋ ਕਿ ਜਿੱਦਾਂ ਮਰਜ਼ੀ ਇੱਕ ਇੱਦਾਂ ਦੀ ਰਿਪੋਰਟ ਲਿਆਓ, ਪਰ ਇਹ ਸਿਲਸਿਲਾ ਚੱਲ ਪਊਗਾ, ਹੋਰ ਰਿਪੋਰਟਾਂ ਆ ਜਾਣਗੀਆਂ, ਹੋਰ ਵੀਡੀਓਜ਼ ਬਣ ਜਾਣਗੀਆਂ, ਬੜਾ ਕੁਛ ਹੋਊਗਾ। ਪਰ ਕੀ ਅਸੀਂ ਲੋਕ, ਪੰਜਾਬ ਦੇ ਵੋਟਰ ਵੀ, ਪੰਜਾਬ ਦੇ ਲੀਡਰ ਵੀ, ਇੰਡੀਆ ਦੇ ਵੀ, ਕੀ ਅਸੀਂ ਹੁਣ ਇੰਨੇ ਕਮਲੇ ਹੋ ਗਏ ਹਾਂ ਕਿ ਇਹਨਾਂ ਗੱਲਾਂ ਦੇ ਉੱਪਰ ਲੜਨਾ ਹੈ? ਅਸੀਂ ਸੋਚਣ ਵਾਲੀ ਗੱਲ ਇਹ ਹੈ, ਕਿਰਦਾਰ ਤਾਂ ਪਹਿਲਾਂ ਹੀ ਨਹੀਂ ਹੈਗੇ। ਦੇਖੋ ਮਾਨ ਸਾਹਿਬ ਦਾ ਕੋਈ, ਮੇਰਾ ਨੀ ਖਿਆਲ ਕਿ ਉਹਨਾਂ ਨੇ ਕਿਰਦਾਰ ਦੇ ਸਿਰ ਤੇ ਉਹ ਜਿੱਤ ਕੇ ਆਏ ਸੀ। ਜਦੋਂ ਅਸੀਂ ਆਪਣੇ ਲੀਡਰ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚੋਂ, ਜਦੋਂ ਅਸੀਂ ਸਪੋਰਟਸ ਦੇ ਵਿੱਚੋਂ, ਜਦੋਂ ਅਸੀਂ ਕ੍ਰਾਈਮ ਦੇ ਵਰਲਡ ਦੇ ਵਿੱਚੋਂ ਚੁਣਨੇ ਸ਼ੁਰੂ ਕਰ ਲਏ, ਇਹਦਾ ਮਤਲਬ ਇਹ ਹੈ ਕਿ ਰਾਜ ਤਾਂ ਇੱਦਾਂ ਦਾ ਹੀ ਹੁੰਦਾ ਸੀ। ਬਹੁਤ ਮਸ਼ਹੂਰ ਅਖਾਣ ਹੈ ਤੁਰਕੀ ਦਾ, ਜੇ ਤੁਸੀਂ ਰਾਜਾ ਬਣਾ ਦਿਓ ਨਾ ਤਾਂ ਰਾਜ ਭਾਗ ਹੈ ਜਿਹੜਾ ਉਹ ਸਰਕਸ ਬਣ ਜਾਂਦਾ ਹੈ। ਪਰ ਉਹ ਸਰਕਸ ਸਾਡੇ ਸਾਹਮਣੇ ਹੋ ਰਹੀ ਹੈ, ਪਰ ਇੱਕ ਲੈਵਲ ਤੇ ਜੋਕਰ ਨਹੀਂ ਬੈਠੇ, ਸੱਤਾ ਦੇ ਉੱਪਰ ਜਿੰਨੇ ਬੈਠੇ ਨੇ ਸਾਰਿਆਂ ਚ ਜੋਕਰ ਦਾ ਥੋੜਾ ਮੋਟਾ ਐਲੀਮੈਂਟ ਹੈ। ਮਤਲਬ ਜੇ ਤਾਂ ਇਹ ਐਂਟਰਟੇਨਮੈਂਟ ਇੰਡਸਟਰੀ ਹੋਵੇ ਫਿਰ ਤਾਂ ਚਲੋ ਸਮਝ ਆਉਂਦੀ ਹੈ ਵੀ ਭਾਈ ਸ਼ੋ ਕੀਤਾ, ਡਾਇਲਾਗ ਬੋਲੇ, ਗੱਲ ਖਤਮ ਹੋ ਗਈ। ਅਸੀਂ ਬੈਠੇ ਹਾਂ ਕਿਸੇ ਖਿੱਤੇ ਦੇ ਵਿੱਚ ਕਿ ਜਿਹੜਾ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁੱਕਿਆ ਹੈ, ਇਹਦੇ ਭਾਗਾਂ ਚ ਸੰਤਾਪ ਦਰ ਸੰਤਾਪ ਹੀ ਲਿਖੇ ਹੋਏ ਨੇ। ਪਰ ਹੁਣ ਦੁਨੀਆਂ ਹਿੱਲ ਜੁਲ ਹੋ ਰਹੀ ਹੈ, ਦੁਨੀਆਂ ਚ ਸਾਡੇ ਇਰਦ ਗਿਰਦ ਜੀਓ ਪੋਲੀਟਿਕਸ ਇਸ ਤਰੀਕੇ ਨਾਲ ਬਦਲ ਰਹੀ ਹੈ ਕਿ ਕਿਸੇ ਟਾਈਮ ਵੀ ਅਨਾਰਕੀ, ਸਿਵਲ ਵਾਰ ਵਰਗੀਆਂ ਸਿਚੁਏਸ਼ਨ ਬਣ ਸਕਦੀਆਂ ਨੇ। ਪਰ ਸਾਡੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਤੱਕ ਵੀ ਨਹੀਂ ਹੈ। ਉਹ ਧਾਰਮਿਕ ਮੁੱਦੇ ਹੋਰ ਇਸ ਤਰ੍ਹਾਂ ਦੇ ਉਠਾ ਕੇ, ਪਰ ਕ੍ਰੈਡੀਬਿਲਿਟੀ ਦਾ ਲੈਵਲ ਇਹ ਹੈ, ਤੁਸੀਂ ਦੇਖੋ ਕਿ ਮੈਨੂੰ ਲੱਗਦਾ ਵੀ ਜੇ ਹੁਣ ਸਾਡੇ ਲੀਡਰ ਖੜੇ ਹੋ ਕੇ, ਕੋਈ ਲੀਡਰ ਵੀ ਚਾਹੇ ਸੀਐਮ ਹੈ ਚਾਹੇ ਹੋਰ ਹੋ, ਕਹੇ ਮੈਂ ਫਲਾਣਾ, ਤਾਂ ਇਹ ਡਾਊਟ ਹੁੰਦੀ ਹੈ ਕਿ ਉਹੀ ਹੈ ਕਿ ਜਾਂ ਹੋਰ ਹੈ। ਪਰ ਸਿੰਬੋਲਿਕਲੀ ਪਰਮਾਤਮਾ ਨੇ ਵੀ ਐਸੀ ਸਿਚੁਏਸ਼ਨ ਬਣਾਈ ਹੈ ਕਿ ਇੱਕ ਬੰਦਾ ਬਿਲਕੁਲ ਸੀਐਮ ਵਰਗਾ ਲੱਗਦਾ, ਜਿਹੜੇ ਲੱਛਣ ਕਰ ਰਹੇ ਉਹ ਕਹਿੰਦੇ ਵੀਡੀਓ ਤਾਂ ਠੀਕ ਹੈ, ਵੀਡੀਓ ਕੋਈ ਗਲਤ ਨਹੀਂ ਹੈ, ਕਿ ਬੰਦਾ ਵਿੱਚ ਹੋਰ ਹੈ। ਇਹੀ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂ ਤਾਂ ਇਹ ਹੁੰਦਾ ਇੰਨਾ ਭਰੋਸਾ ਹੁੰਦਾ ਕਿ

0: ਜੇ ਬੰਦੇ ਨੇ ਗਲਤੀ ਕਰ ਲਈ, ਉਹ ਕਹਿ ਰਿਹਾ ਕਿ ਭਾਈ ਮੈਂ ਨਹੀਂ ਕੀਤੀ, ਤੁਸੀਂ ਮੰਨ ਲਓ, ਕਿਸੇ ਨੂੰ ਕਿਸੇ ਤੇ ਕੋਈ ਭਰੋਸਾ ਨਹੀਂ। ਇਹ ਵੀ ਰੌਲਾ ਪੈ ਰਿਹਾ ਵੀ ਕਿਹੜੀ ਪਾਰਟੀ ਨੇ ਕਰਾਤਾ, ਕਿਸ ਨੇ ਕਰਾਤਾ, ਅੱਛਾ ਕਿਵੇਂ ਹੋ ਗਿਆ ਜੀ, ਕੌਣ ਕਿਹਦੇ ਨਾਲ ਚੱਲਦਾ ਹੈ। ਮੈਨੂੰ ਜਿਹੜਾ ਡਰ ਲੱਗ ਰਿਹਾ, ਬਾਕੀ ਚਲੋ ਇਹਦਾ ਜੋ ਵੀ ਸਿੱਟਾ ਨਿਕਲੂਗਾ, ਕਿਉਂਕਿ ਉਹ ਤੁਸੀਂ ਕਹਿਤਾ ਕਿ ਕੁੰਡੀਆਂ ਦੇ ਸਿੰਘ ਫਸ ਗਏ ਨੇ, ਨਿਤਰੂ ਬੜੇਵੇਂ ਖਾਣੀ, ਮੈਨੂੰ ਤਾਂ ਲੱਗਦਾ ਬੜੇਵੇਂ ਦਸੀ ਹੋਈ ਆ, ਨਿਤਰੇ ਜਿਹੜੀ ਮਰਜ਼ੀ, ਬੜੇਵੇਂ ਤਾਂ ਲੋਕ ਨੇ ਵਿਚਾਰੇ, ਮਤਲਬ ਸ਼ਕੇ ਤਾਂ ਉਹੀ ਜਾਂਦੇ ਨੇ ਹਮੇਸ਼ਾ। ਸੋ ਇਹ ਹੈ ਕਿ ਮੈਨੂੰ ਇਹ ਲੱਗਦਾ ਕੁਛ ਵੀ ਆਪਾਂ ਇਹਨੂੰ ਕਹੀਏ ਕਿੱਧਰ ਨੂੰ ਟਰਨ ਲੋਗੇ ਆਈ ਡੋਂਟ ਨੋ, ਪਰ ਇਹ ਹੈ ਕਿ ਅਸੀਂ ਇੱਕ ਇਨਸਟੇਬਿਲਿਟੀ ਦੇ, ਅਸੀਂ ਬਦਅਮਨੀ ਦੇ ਇੱਕ ਦੌਰ ਵੱਲ ਵੱਧ ਰਹੇ ਹਾਂ, ਪਰ ਕੌਂਸ਼ੀਅਸਲੀ ਸਾਰੇ ਸਾਡੇ ਲੀਡਰ ਵਿਲਿੰਗਲੀ ਵੱਧ ਰਹੇ ਨੇ, ਪੂਰੀਆਂ ਛਾਲਾਂ ਮਾਰਦੇ ਜਾ ਰਹੇ ਨੇ, ਮਤਲਬ ਇਹ ਨਹੀਂ ਦੇਖ ਰਹੇ ਵੀ ਅੱਗੇ ਖਾਤਾ ਹੈ ਕਿ ਖੋ ਹੈ। ਪਰ ਸਾਨੂੰ ਦਿਖ ਰਿਹਾ ਕਿ ਇਲੈਕਸ਼ਨ ਹੈ ਜਿਹੜੀ ਆਉਣ ਵਾਲੀ, ਉਹਦੀ ਕੰਪੇਨਿੰਗ ਹੈ ਜਿਹੜੀ, ਉਹ ਕਿਸ ਕਿਸਮ ਦੀ ਹੋਊਗੀ। ਪਰ ਕੋਈ ਵੱਡੀ ਗੱਲ ਨਹੀਂ, ਅਸੀਂ ਐਸੀ ਫਰਜਾਈਲ ਉਹਦੇ ਚ ਬੈਠੇ ਹਾਂ ਕਿ ਲਾ ਐਂਡ ਆਰਡਰ ਤੇ ਕਿਸੇ ਦਾ ਗ੍ਰਿਪ ਨਹੀਂ ਹੈ। ਕੋਈ ਇੱਕ ਮਾਮੂਲੀ ਘਟਨਾ ਹੈ ਜਿਹੜੀ, ਉਹ ਸਾਰੇ ਪੰਜਾਬ ਦਾ ਹੋਲੀਆ ਬਦਲ ਸਕਦੀ ਹੈ। ਪਰ ਸੈਂਟਰ ਨੂੰ ਕੋਈ ਤਰਸ ਨਹੀਂ ਆ ਰਿਹਾ, ਉਹਨਾਂ ਕੋਲੇ ਸਾਰੇ ਹੀ ਜਾਂਦੇ ਨੇ, ਉਹਨਾਂ ਨੇ ਕਠਪੁਤਲੀ ਚਲਾਉਣ ਵਾਲੇ ਪਪਟੀਅਰ ਦੀ ਤਰ੍ਹਾਂ ਸਾਰਿਆਂ ਦੀਆਂ ਮਤਲਬ ਕਿਤੇ ਨਾ ਕਿਤੇ ਉਂਗਲੀਆਂ ਨਾਲ ਜੋੜੀਆਂ ਹੋਈਆਂ ਨੇ ਸੰਗਲੀਆਂ। ਪਰ ਸਾਰੇ ਸਾਡੇ ਲੀਡਰ ਵਿਦਾਊਟ ਐਕਸੈਪਸ਼ਨ, ਕੀ ਕਹਿਣਾ, ਕੋਈ ਵਿਚਾਰਾ ਜਿਹਦੀ ਕੋਈ ਵਾਲੀ ਸਿਗਨੀਫਿਕੈਂਟ ਨਾ ਹੋਵੇ ਉਹ ਪਿਆ ਬਚਿਆ ਹੋਵੇ, ਤਾਂ ਅਦਰਵਾਈਜ਼ ਸਾਰੇ ਦੇ ਸਾਰੇ ਬੜੇ ਬੜੀ ਮਤਲਬ ਆਪਣੀ ਜਾਨ ਦੇ ਵਿੱਚ, ਜਿਵੇਂ ਪਹਿਲਾਂ ਅੰਗਰੇਜ਼ਾਂ ਕੋਲ ਜਾਂਦੇ ਹੁੰਦੇ ਸੀ, ਉਵੇਂ ਸਾਡੇ ਇਹ ਜਾਣ ਲੱਗੇ ਹੋਏ ਨੇ। ਕਿਸੇ ਨੂੰ ਇਹ ਗੱਲ ਦਾ ਅਹਿਸਾਸ ਨਹੀਂ ਹੈ ਕਿ ਹੋਣ ਕੀ ਜਾ ਰਿਹਾ।
1: ਰਾਜੂ ਜੀ, ਤੁਸੀਂ ਇਸ ਸਥਿਤੀ ਨੂੰ ਜਿਹੜੀ ਇਮਰਜ ਹੋ ਰਹੀ ਹੈ, ਇੱਕ ਜਰਨਲਿਸਟਿਕ ਵਿਊ ਪੁਆਇੰਟ ਤੋਂ ਕਿਵੇਂ ਦੇਖਦੇ ਹੋ?
2: ਜਿਵੇਂ ਮਤਲਬ ਹਰ ਇਲੈਕਸ਼ਨ ਦੇ ਵਿੱਚ ਅਸੀਂ ਦੇਖਦੇ ਆ ਰਹੇ ਹਾਂ, ਆਪਸੀ ਜਿਹੜਾ ਹੈਗਾ ਮੁਕਾਬਲਾ, ਉਹ ਪਹਿਲਾਂ ਦੇ ਨਾਲੋਂ, ਪਿਛਲੇ ਇਲੈਕਸ਼ਨ ਦੇ ਨਾਲੋਂ ਉਹ ਵੀ ਤਿੱਖਾ, ਉਹਦੂ ਵਧੇਰੇ ਤਿੱਖਾ ਉਹ ਹੁੰਦਾ ਜਾ ਰਿਹਾ। ਹੁਣ ਜਿਸ ਸਥਿਤੀ ਤੇ ਪਹੁੰਚੇ ਹੋਏ ਅਸੀਂ, ਤੇ ਆਉਣ ਵਾਲੇ ਸਾਨੂੰ ਇਲੈਕਸ਼ਨ ਤਾਂ ਫਿਰ 5 ਸਾਲ ਬਾਅਦ ਹੋਣੇ ਆ, ਹੋਰ ਵੀ ਇਲੈਕਸ਼ਨ ਹੋਣੇ ਆ ਲੋਕ ਸਭਾ ਦੇ, ਦੂਜੇ, ਤੀਜੇ, ਉਹਦੇ ਚ ਹੋਰ ਵੀ ਤਿੱਖਾਪਣ ਤੇ ਆ ਰਿਹਾ। ਤਿੱਖਾਪਣ ਦਾ ਮੇਰਾ ਮਤਲਬ ਹੈ ਕਿ ਆਪਸ ਦੇ ਵਿੱਚ ਇੱਕ ਕਲੱਤਣ, ਇੱਕ ਵੈਰ ਭਾਵ ਉਹ ਬੜਾ। ਹੁਣ ਉਹ ਜਿਹੜਾ ਰਾਜਨੀਤਿਕ ਸ਼ਿਸ਼ਟਾਚਾਰ ਹੁੰਦਾ ਸੀਗਾ ਅੱਜ ਤੋਂ ਕੁਛ ਹੱਦ ਤੇ ਪਹਿਲਾਂ, ਹੁਣ ਤਾਂ ਉਹ ਵੀ ਖਤਮ ਹੋ ਗਿਆ। ਤਾਂ ਇੱਕ ਬਹੁਤ ਬੜਾ ਇੱਕ ਟੈਲਿੰਗ ਕਮੈਂਟ ਹੈਗਾ ਪੂਰੇ ਪੂਰੇ ਸਮਾਜ ਦੇ ਵਿੱਚ, ਪੂਰੀ ਸਮਾਜ ਸੋਚ, ਕਿਉਂਕਿ ਆਫਟਰ ਆਲ ਜਿਹੜੇ ਨੇਤਾ ਇਹ ਵੀ ਤਾਂ ਸਮਾਜ ਦੇ ਪਿੱਛੋਂ ਹੀ ਹੁੰਦੇ ਆ ਨਾ। ਜਿਵੇਂ ਹੁਣ ਚੱਲ ਰਿਹਾ ਕਿ ਬਈ ਪੰਜਾਬ ਚ ਪਹਿਲੀ ਵਾਰੀ ਇੱਕ ਬਹੁਤ ਧੀਰੀ ਮੁਕਾਬਲਾ, ਸਹੀ ਮਾਣਿਆਂ ਚ ਬਹੁਤ ਧੀਰੀ ਮੁਕਾਬਲਾ ਜਿਹੜਾ ਉਹ ਪਹਿਲੀ ਵਾਰੀ ਹੋਣ ਜਾ ਰਿਹਾ, ਜਿਹੜੇ ਸਾਰੇ ਮਤਲਬ ਵੱਡੇ ਪਲੇਅਰ ਨੇ, ਸਾਰਿਆਂ ਕੋਲ ਸਾਧਨ ਹੈ, ਔਰ ਸਾਰੀਆਂ ਪਾਰਟੀਆਂ ਜਿਹੜੀਆਂ ਇਸ ਵੇਲੇ ਚੋਣ ਮੈਦਾਨ ਚ ਨਿਤਰੀਆਂ ਹੋਈਆਂ ਨੇ, ਉਹ ਸਾਰੀਆਂ ਇੱਕ ਇੱਕ ਵਾਰੀ ਸਰਕਾਰ, ਇੱਕ ਜਾਂ ਇੱਕ ਤੋਂ ਵੱਧ ਵਾਰੀ ਉਹ ਸੱਤਾ ਦੇ ਵਿੱਚ ਰਹਿ ਚੁੱਕੇ ਨੇ ਸਰਕਾਰ। ਮਤਲਬ ਕਹਿਣ ਦਾ ਵੀ ਐਂਟੀ ਇਨਕੰਬੈਂਸੀ ਜਿੰਨੀਆਂ ਪਾਰਟੀਆਂ ਸਾਰੀਆਂ ਤੇ ਲਾਗੂ ਹੁੰਦਾ, ਇੱਕ ਲੈ ਦੇ ਕੇ ਬਚੇ ਸੀਗੇ ਆਮ ਆਦਮੀ ਪਾਰਟੀ, ਹੁਣ ਤੇ ਇਹਨਾਂ ਦਾ ਵੀ ਐਂਟੀ ਇਨਕੰਬੈਂਸੀ, ਉਹ ਵੀ ਲੇਖਾ ਜੋਖਾ ਜਿਹੜਾ ਹੈਗਾ ਕੀ ਕੀਤਾ ਹੈਗਾ ਉਹਦੇ ਆਧਾਰ ਦੇ ਉੱਤੇ। ਲੇਕਿਨ ਇਹ ਕਿ ਵੀ ਜਿਵੇਂ ਹੋਣਾ ਚਾਹੀਦਾ ਸੀਗਾ ਉਹ ਹੋ ਨਹੀਂ ਰਿਹਾ ਹੈਗਾ। ਗੱਲਾਂ ਜਿਹੜੀਆਂ ਘੁਮਾਈਆਂ ਜਾ ਰਹੀਆਂ ਹੈਗੀਆਂ, ਜਿਹੜਾ ਧਰਮ ਵਾਲਾ ਮੁੱਦਾ ਹੈਗਾ ਉਹਨੂੰ ਲੈ ਕੇ, ਔਰ ਧਰਮ ਦਾ ਮੁੱਦਾ ਕੱਲੇ ਪੰਜਾਬ ਦੇ ਵਿੱਚ ਨਹੀਂ, ਹੋਰ ਥਾਵਾਂ ਤੇ ਵੀ ਆ। ਬੀਜੇਪੀ ਜਿਹੜੀ ਪੂਰੇ ਮਤਲਬ ਦੇਸ਼ ਪੱਧਰ ਦੇ ਉੱਤੇ ਉਹਨਾਂ ਦੀ ਜਿਹੜੀ ਰਾਜਨੀਤੀ ਤੇ ਆਧਾਰ ਤੇ ਰਣਨੀਤੀ ਹੈ ਉਹ ਤਾਂ ਹੈ ਹੀ ਹੈ ਵੀ ਇੱਕ ਹਿੰਦੂਤਵਾ ਦਾ ਜਿਹੜਾ ਮੁੱਦਾ ਹੈਗਾ ਬਹੁਤ ਗਿਣਤੀ ਹੈਗੀ ਹੈ ਜਿਹੜਾ ਉਹਨਾਂ ਦਾ ਧਰਮ ਹੈ। ਤਾਂ ਇਹੋ ਜਿਹਾ ਕੁਛ ਪੰਜਾਬ ਦੇ ਵਿੱਚ ਵੀ ਹੋ ਰਿਹਾ। ਇੱਕ ਥੋੜੀ ਜਿਹੀ ਮਤਲਬ ਪੰਜਾਬ ਚ ਮੈਨੂੰ ਲੱਗਦਾ ਕਿ ਹਾਲੇ ਉਹ ਸਟੇਜ ਆਈ ਨੀ ਵੀ ਜਿੱਥੇ ਧਰਮ ਨੂੰ ਆਧਾਰ ਬਣਾ ਕੇ ਤੁਸੀਂ ਇਹ ਕਹੋ ਕਿ ਦੂਜੇ ਫਿਰਕਿਆਂ ਦੇ ਨਾਲ ਲੋਕਾਂ ਨੂੰ ਲੜਾਇਆ ਜਾ ਸਕੇ, ਉਹ ਹਜੇ ਆਈ ਨੀ, ਪਰ ਉਹ ਵੱਧ ਵੱਧ ਉਸ ਪਾਸੇ ਨੂੰ ਗਏ। ਹਾਲੇ ਵੀ ਜਿਹੜੀ ਬੀਜੇਪੀ ਬ੍ਰਾਂਡ ਆਫ ਪੋਲੀਟਿਕਸ ਹੈਗੀ ਹੈ, ਇਹੀ ਪੋਲੀਟਿਕਸ ਬ੍ਰਾਂਡ ਆਫ ਪੋਲੀਟਿਕਸ ਸ਼੍ਰੋਮਣੀ ਅਕਾਲੀ ਦਲ ਦੀ ਹੈਗੀ, ਇੱਕ ਦੂਜੇ ਦੇ ਪੂਰਕ ਨੇ, ਇਸੇ ਕਰਕੇ ਗੱਠਜੋੜ ਹੋਇਆ ਸੀਗਾ ਤੇ ਸੱਤਾ ਚ ਆਏ ਸੀਗੇ। ਤਾਂ ਇਹ ਜਿਹੜੀ ਹੈ ਇਸ ਧਰਮ ਤੇ ਆਧਾਰਿਤ ਰਾਜਨੀਤੀ ਹੈ, ਸਿੱਧੀ ਸਿੱਧੀ ਇਹਦਾ ਜਜ਼ਬਾਤਾਂ ਦੇ ਨਾਲ

0: ਤਾਲੁਕਾ ਤੇ ਜਜ਼ਬਾਤਾਂ ਦੇ ਉੱਤੇ ਪੂਰੇ ਪੂਰੇ ਦੁਨੀਆਂ ਦੇ ਵਿੱਚ ਹੀ ਮਤਲਬ ਇਹਦਾ ਸ਼ੋਸ਼ਣ ਕੀਤਾ ਜਾਂਦਾ ਹੈਗਾ ਤੇ ਉਹਦੇ ਵਿੱਚ ਜੋ ਕੁਛ ਵੀ ਨਤੀਜੇ ਨਿਕਲਦੇ ਨੇ ਵੱਢ ਟੁੱਕ ਹੁੰਦੀ ਹੈਗੀ ਆ ਜੋ ਕੁਛ ਵੀ ਹੁੰਦਾ ਹੈਗਾ ਤੇ ਅੰਤ ਦੇ ਵਿੱਚ ਜਿਹਨਾਂ ਨੇ ਲੜਾਇਆ ਹੁੰਦਾ ਉਹਨਾਂ ਨੂੰ ਕੋਈ ਨਾ ਕਿਸੇ ਨੇ ਸੱਤਾ ਟਾਉਣਾ ਹੁੰਦਾ ਤੇ ਉਦੋਂ ਬਾਅਦ ਫਿਰ ਉਹ ਸਾਰਾ
1: ਸਵਾਲ ਦਾ ਜਵਾਬ ਤੁਸੀਂ ਜ਼ਰੂਰ ਦਿਓ। ਅੱਜ ਇੱਕ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਵਾਇਰਲ ਹੋ ਰਹੀ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਜੀ ਨੇ ਇੱਕ ਚਿੱਠੀ ਲਿਖੀ ਹੈ ਜਾਂ SGPC ਵੱਲੋਂ ਪ੍ਰਬੰਧਕਾਂ ਵੱਲੋਂ ਚਿੱਠੀ ਲਿਖੀ ਗਈ ਹੈ ਵੀ ਇੱਕ ਬੋਰਡ ਵੀ ਜਿਹੜੇ ਹੈ ਉਹ ਚੀਫ ਮਿਨਿਸਟਰ ਦੇ ਖਿਲਾਫ ਜਾਂ ਉਸ ਮੁੱਦੇ ਨੂੰ ਲੈ ਕੇ ਲਾਏ ਜਾਣ ਪੰਜਾਬ ਭਰ ਦੇ ਵਿੱਚ ਤੇ ਨਾਲ ਹੀ ਜਿਹੜਾ ਇੱਕ ਅੱਜ ਪ੍ਰੈਸ ਕਾਨਫਰੰਸ ਵੀ ਹੋਈ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਸੀ ਜਲੰਧਰ ਦੇ ਵਿੱਚ ਕਿ ਜਿਹੜਾ ਚੀਫ ਮਿਨਿਸਟਰ ਦੇ ਖਿਲਾਫ ਜਿਹੜੀ ਐਜੀਟੇਸ਼ਨ ਜਿਹੜੀ ਹੈ ਉਹ ਵਿਢਣੀ ਹੈ। SGPC ਤੇ ਅਕਾਲੀ ਦਲ ਦੀ ਐਜੀਟੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ?
0: ਇਹਦੇ ਚ ਕੁਛ ਨੀ ਨਿਕਲਣਾ ਹੈਗਾ। ਮੈਨੂੰ ਇਹ ਲੱਗਦਾ ਕਿ ਜਿੰਨਾ ਰੌਲਾ ਜਿੰਨਾ ਘਚੋਲਾ ਪਿਆ ਹੋਇਆ ਹੈਗਾ ਜਿਹਦੇ ਕਰਕੇ ਕਿਸੇ ਨੂੰ ਲੱਗਦਾ ਨੀ ਸਾਡੇ ਵਰਗੇ ਜਿਹੜੇ ਆ ਸਾਨੂੰ ਵੀ ਕੋਈ ਉਹਦੇ ਚ ਕੋਈ ਪੈਟਰਨ ਨਹੀਂ ਲੱਭ ਰਿਹਾ ਵੀ ਇਹ ਕਹਾਣੀ ਜਾ ਕਿਹੜੇ ਪਾਸੇ ਨੂੰ ਰਹੀ ਹੈਗੀ। ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਲੋਕ ਹੈ ਨਾ ਉਹ ਬਹੁਤ ਕਲੀਅਰ ਨੇ ਇਸ ਮਾਮਲੇ ਚ। ਆ ਜੋ ਵੀਡੀਓ ਵੋਡੀਓ ਆ ਰਿਹਾ ਉਹਦੇ ਤੇ ਬਿਆਨਬਾਜ਼ੀ ਤਾਂ ਨੇਤਾ ਲੋਕ ਹੀ ਕਰ ਰਹੇ ਨੇ ਨਾ। ਲੋਕਾਂ ਦੇ ਆਮ ਤੁਸੀਂ ਗੱਲ ਕਰੋ ਜਦੋਂ ਦਾ ਆਇਆ ਕਿਉਂਕਿ ਅਸੀਂ ਤਾਂ ਪੱਤਰਕਾਰ ਆ ਸਾਡੀ ਤਾਂ ਹੁਣ ਕੰਡੀਸ਼ਨਿੰਗ ਹੀ ਟ੍ਰੇਨਿੰਗ ਹੀ ਏਦਾਂ ਦੀ ਹੋਈ ਵੀ ਜਦੋਂ ਕੋਈ ਮਸਲਾ ਆਵੇ ਤਾਂ ਲੋਕਾਂ ਨੂੰ ਪੁੱਛੋ ਵੀ ਤੁਸੀਂ ਕੀ ਸੋਚਦੇ ਹੋ। ਅੰਤਮ ਨਿਰਣਾ ਤਾਂ ਲੋਕਾਂ ਦਾ ਕਰਨਾ ਨਾ। ਉਹਦੇ ਆਧਾਰ ਤੇ ਮੈਂ ਕਹਿ ਸਕਦਾ ਹੈਗਾ ਕਿ ਵੀ ਇਹ ਰੌਲਾ ਗੋਲਾ ਚੱਲੂਗਾ, ਬਿਆਨਬਾਜ਼ੀਆਂ ਚੱਲਣਗੀਆਂ। ਜਿਹੜੇ ਕਾਰਨਾਂ ਕਰਕੇ ਲੋਕਾਂ ਨੇ ਵੋਟ ਪਾਉਣੀ ਹੈ ਉਹ ਕਾਰਨ ਹੀ ਵੱਖਰੇ ਨੇ। ਜੇ ਆਪਾਂ ਵਿਹਾਰਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਇੱਕ ਆਮ ਆਦਮੀ ਪਾਰਟੀ ਹੈ। ਹੁਣ ਸਾਰੇ ਜਿਹੜੇ ਬਾਕੀ ਦੇ ਤਿੰਨ ਪਾਰਟੀਆਂ ਉਹਨਾਂ ਦਾ ਵੀ ਇਹ ਕਿਸੇ ਤਰੀਕੇ ਨਾਲ ਸੱਤਾ ਤੋਂ ਬਾਹਰ ਹੁਣ ਅਸੀਂ ਆਈਏ। ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਉਹ ਜਿਹੜੀ ਆ ਖਾਸ ਕਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਉਹ ਪੂਰੇ ਆਪਣੇ ਕੌਨਫੀਡੈਂਸ ਦੇ ਬਾਵਜੂਦ ਇਹਨਾਂ ਸਾਰੀਆਂ ਚੀਜ਼ਾਂ ਦੇ ਭਗਵੰਤ ਮਾਨ ਜਿਹੜੇ ਹੈਗੇ ਆ ਲਗਾਤਾਰ ਲੋਕਾਂ ਚ ਜਾ ਰਹੇ ਨੇ। ਆ ਹੁਣ ਆਇਆ ਸੀਗਾ ਵੀ ਜੀ ਗੁਰਦੁਆਰਾ ਸਾਹਿਬਾਨ ਦੇ ਬਾਹਰ ਜਾਂ ਪਿੰਡਾਂ ਦੇ ਵਿੱਚ ਏਦਾਂ ਦਾ ਸੀਗਾ ਜਿਹੜਾ ਕਿਤੇ ਇਹ ਪੋਸਟਰ ਲਾਊਗੀ SGP ਵੀ ਇਹਨਾਂ ਨੂੰ ਭਗਵੰਤ ਮਾਨ ਨੂੰ ਮੂੰਹ ਨਾ ਲਾਇਆ ਜਾਵੇ।
1: ਲੈਟਰ ਜਿਹੜਾ
0: ਹੋਇਆ ਕੀ ਹੈ ਆ ਕੱਲ ਵੀ ਅੱਜ ਵੀ ਭਗਵੰਤ ਮਾਨ ਨੂੰ ਲੋਕਾਂ ਦੇ ਇਕੱਠ ਪੂਰਿਆ ਕਰਦਾ। ਇੱਕ ਬੜੀ ਮਜ਼ੇਦਾਰ ਜਿਹੜੀ ਮੈਂ ਜਿਹੜੀ ਜੋ ਤੁਸੀਂ ਸਵਾਲ ਪੁੱਛਿਆ ਵੀ ਲੋਕ ਕੀ ਸੋਚਦੇ ਨੇ, ਮੈਂ ਉਹਦੇ ਚ ਨੀ ਜਾ ਰਿਹਾ ਕਿ ਲੋਕ ਗਲਤ ਸੋਚ ਰਹੇ ਸਹੀ ਸੋਚ ਰਹੇ। ਲੋਕ ਵੀ ਉਵੇਂ ਸੋਚ ਰਹੇ ਨੇ ਜਿਵੇਂ ਇਹ ਉਹ ਸਭ ਇਹਨਾਂ ਦੀ ਜਾਣਦੇ ਨੇ ਵੀ ਕਰ ਕੀ ਰਹੇ ਨੇ। ਲੋਕ ਆਪਣਾ ਮਫਾਦ ਆਪਣੇ ਹਿੱਤ ਦੇਖ ਰਹੇ ਨੇ। ਉਹ ਹੈਗਾ ਤੇ ਅੱਜ ਭਗਵੰਤ ਮਾਨ ਗਏ ਉੱਥੇ ਤੇ ਜਾ ਕੇ ਉਹਨਾਂ ਨੇ ਉਹ ਇਕੱਠ ਹੋਇਆ ਪਿੰਡ ਤੇ ਉਹਦੇ ਚ ਬਥੇਰੇ ਗਿਣਤੀ ਦੇ ਵਿੱਚ ਔਰਤਾਂ ਸੀ, ਔਰਤਾਂ ਦੀ ਸ਼ਮੂਲੀਅਤ ਸੀ ਤੇ ਉਹਨਾਂ ਨੇ ਬਕਾਇਦਾ ਇਸ ਗੱਲ ਨੂੰ ਅਕਨੋਲਜ ਕੀਤਾ ਕਿ ਵੱਡੀ ਗਿਣਤੀ ਚ ਮਾਵਾਂ ਤੇ ਭੈਣਾਂ ਅੱਜ ਸੁਣ ਲਈ ਆਈਆਂ। ਹੁਣ ਮਾਵਾਂ ਤੇ ਭੈਣਾਂ ਸੁਣਨ ਲਈ ਕਿਉਂ ਆਈਆਂ ਨੇ ਤੇ ਇਹ ਉਹ ਜਿਹੜਾ 1000 ਰੁਪਏ ਵਾਲਾ ਮਹੀਨੇ ਵਾਲਾ ਉਹ 31 ਤਰੀਕ ਦਿਨ ਸ਼ੁਰੂ ਕਰ 3-3 ਮਹੀਨੇ ਦਾ ਮਿਲ ਜਾਣਾ ਹੈਗਾ। ਭਗਵੰਤ ਮਾਨ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਤਾਂ ਉਹਨਾਂ ਨੇ ਕਾਫੀ ਦੇਰ ਤੋਂ ਚੱਲ ਰਿਹਾ ਕਿ ਉਹ ਭਗਵੰਤ ਮਾਨ ਬਨਾਮ ਬਾਕੀ ਸਾਰੀ ਅਪੋਜੀਸ਼ਨ ਬਣਾ ਰਹੇ ਨੇ ਔਰ ਉਹਦੇ ਲਈ ਇੱਕ ਨਵਾਂ ਵੋਟ ਬੈਂਕ ਉਹ ਪੈਦਾ ਕਰ ਰਹੇ ਨੇ ਔਰ ਉਹਦੇ ਚ ਸਕਸੈਸਫੁਲ ਮੈਨੂੰ ਲੱਗਦਾ ਕਿ ਉਹ ਹੋ ਵੀ ਚੁੱਕੇ ਨੇ। ਉਹ ਹੈਗਾ ਕਿ ਮਹਿਲਾਵਾਂ ਦਾ ਔਰਤਾਂ ਦਾ ਇੱਕ ਵੋਟ ਬੈਂਕ ਜਿਹੜਾ ਪਹਿਲਾਂ ਇੱਦਾਂ ਕਦੀ ਨਹੀਂ ਸੀ ਹੁੰਦਾ। ਹੁਣ ਤੁਸੀਂ ਜੇ ਆਪਾਂ ਦੇਖੀਏ ਗਿਣਤੀ ਦੇ ਪੱਖੋਂ ਕਿਹਾ 51 ਲੱਖ ਦੇ ਕਰੀਬ ਜਿਹੜੀਆਂ ਮਹਿਲਾਵਾਂ ਉਹਨਾਂ ਨੂੰ ਜਿਹੜੇ ਪੈਸੇ ਮਿਲਣਗੇ। 1,54,00,000 ਜਿਹੜੀ ਹੈ ਉਹ ਵੋਟ ਪਈ ਸੀਗੀ 2022 ਦੇ ਵਿੱਚ, 2,14,00,000 ਚ 71% ਤੇ ਜੇ ਆਪਾਂ ਇਹਦਾ ਲਾ ਲਈਏ ਲੋਕ ਸਭਾ ਦਾ ਤਾਂ ਇਹ ਥੱਲੇ ਚਲੀ ਗਈ ਸੀ 68% ਰਹਿ ਗਈ ਸੀ। ਤਾਂ ਲੋਕ ਜਿਹੜੇ ਵਿਧਾਨ ਸਭਾ ਵਾਲੇ ਪਾਸੇ ਜ਼ਿਆਦਾ ਵੱਡੀ ਤਾਦਾਦ ਚ ਵੋਟ ਕਰਦੇ ਨੇ ਔਰ ਉੱਥੇ ਜਾ ਕੇ ਜਿਹੜੇ ਸਟੇਟ ਦੇ ਮੁੱਦੇ ਹੈਗੇ ਨੇ ਮੁੱਦਾ ਕਹਿ ਲਓ ਤੁਸੀਂ ਇਹਨਾਂ ਨੂੰ ਕਿ ਬਈ ਉਹ ਜਿਹੜੇ ਹੈਗੇ ਉਹਨਾਂ ਨੂੰ ਧਿਆਨ ਚ ਰੱਖ ਕੇ ਵੋਟ ਕਰਦੇ ਨੇ। ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਸ਼ਾਇਦ ਤੁਹਾਡੀ ਵੀ ਜਾਣਕਾਰੀ ਜੋ ਵੀ ਤੁਸੀਂ ਵੀ ਕਿਸੇ ਨਾਲ ਗੱਲ ਕਰੋ, ਮੇਰੇ ਘਰ ਜਿਹੜੀ ਬੀਬੀ ਖਾਣਾ ਬਣਾਉਂਦੀ ਹੈਗੀ ਹੈ ਉਹ ਪਰਸੋਂ 1.5 ਘੰਟਾ ਲੇਟ ਆਈ। ਜਦੋਂ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਤੂੰ ਲੇਟ ਆਈ ਹੈ ਤੂੰ ਫੋਨ ਨੀ ਕੀਤਾ, ਉਹ ਕਹਿੰਦੇ ਮੈਂ ਆਪਣੀ ਧੀ ਨੂੰ ਲੈ ਕੇ ਗਈ ਸੀ ਇੱਥੇ ਨਾ ਉਹ ਲੱਗਿਆ ਹੋਇਆ ਉਹ 1,000-1,000 ਬਿਲਡਾਂ ਤੇ ਉਹਦੇ ਫਾਰਮ ਫੁਰਮ ਜੇ ਭਰਨੇ ਤਾਂ ਮੈਂ ਉੱਥੇ ਗਈ ਹੋਈ ਸੀ। ਪੰਜਾਬ ਦੇ ਵਿੱਚ ਰੋਜ਼ਾਨਾ

0: 3.5 ਲੱਖ ਔਰਤਾਂ ਸਰਕਾਰੀ ਬੱਸਾਂ ਦੇ ਵਿੱਚ ਮੁਫ਼ਤ ਬੱਸ ਸਫ਼ਰ ਦਾ ਸਹੂਲਤ ਲੈ ਰਹੀ ਹੈ। 40 ਲੱਖ ਪਰਿਵਾਰ ਇਹੋ ਜਿਹੇ ਹੈਗੇ ਨੇ ਜਿਹਨੂੰ ਨੀਲੇ ਕਾਰਡ ਧਾਰੇ ਕਹਿੰਦੇ ਨੇ, ਜਿਹਨਾਂ ਨੂੰ ਆ ਜਿਹੜੀ ਫ੍ਰੀ ਰਾਸ਼ਨ ਕਿੱਟ ਹੈਗੀ ਉਹ ਜਿਹੜਾ ਫ੍ਰੀ ਦਾ ਜਿਹੜਾ ਉੱਥੋਂ ਮੋਦੀ ਜੀ ਨੇ 80 ਕਰੋੜ ਨੂੰ ਦਿੰਦੇ ਹੈਗੇ ਨੇ ਨਾ, ਜਿਹੜਾ ਚੌਲ ਤੇ ਕਣਕ ਉਹਦੇ ਤੋਂ ਇਲਾਵਾ ਚੇ ਦੇ ਰਹੇ ਨੇ। 40 ਲੱਖ ਪਰਿਵਾਰ ਨੇ 900 ਕਰੋੜ ਰੁਪਇਆ ਉਹਦੇ ਲਈ ਇਹਨਾਂ ਨੇ ਰੱਖਿਆ ਬਜਟ ਚ, ਤੇ 225 ਕਰੋੜ ਹਰ ਤਿਮਾਹੀ ਦਾ ਉਹ ਦੇਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਹੁਣ ਤੁਸੀਂ ਦੇਖੋ ਬਿਜਲੀ ਦਾ ਹੈਗਾ ਕੋਈ 70, ਜਿਹੜੀ ਪਿਛਲੀ ਹੁਣ ਮੈਨੂੰ ਤਾਜ਼ਾ ਨਹੀਂ ਪਤਾ ਹੈਗਾ, ਲੇਕਿਨ ਪਿਛਲੀ ਸੀ 70 ਲੱਖ ਤੋਂ ਵੱਧ, 70-75 ਲੱਖ ਤੋਂ ਜਿਹੜੇ ਪਰਿਵਾਰ ਹੈਗੇ ਆ ਉਹ ਫ੍ਰੀ ਬਿਜਲੀ ਜਿਹੜੀ ਉਹਨਾਂ ਨੂੰ ਉਹ ਮਿਲ ਰਹੀ ਹੈਗੀ। ਹੁਣ ਇੱਥੋਂ ਤੱਕ ਉਹ ਫ੍ਰੀ ਬਿਜਲੀ ਦਾ ਫਾਇਦਾ ਜਿਹੜੇ ਆ ਆਪਣੇ ਚੱਲੇ ਨੀ ਗਏ ਆਟੋ ਜਿਹੜੇ ਇਲੈਕਟ੍ਰਿਕ ਚੱਲੇ ਹੈਗੇ ਮੋਟਰ ਉਹਨੂੰ ਚਾਰਜ ਕਰ ਦਿਓ, ਇੱਥੇ ਆਪਣੇ ਜਿਹੜੇ ਫ੍ਰੀ ਬਿਜਲੀ ਹੈ ਉਹ ਘਰੇਲੂ ਆਪਣੇ ਖਪਤ ਤੋਂ ਇਲਾਵਾ ਉਹ ਆਪਣੇ ਆਟੋ ਜਿਹੜੇ ਹੈਗੇ ਉਹ ਵੀ ਚਾਰਜ ਕਰੀ ਜਾਂਦੇ ਉਹਦੇ ਨਾਲ। ਡੇਰਾ ਬਾਬਾ ਨਾਨਕ ਦੇ ਮੈਂ ਪਿੰਡਾਂ ਦੇ ਵਿੱਚ ਗਿਆ ਸੀਗਾ ਪਹਿਲਾਂ, ਲੋਕੀ ਕਹਿੰਦੇ ਮਹਾਤਰਾ ਨੇ ਉੱਥੇ ਏਸੀ ਵੀ ਲਵਾ ਲਏ ਹੈਗੇ, ਉਹ 2 ਘੰਟੇ ਚਲਾਉਂਦੇ ਨੇ, ਕਹਿੰਦੇ ਕੋਈ ਗੱਲ ਨੀ ਆ ਫ੍ਰੀ ਬਿਜਲੀ ਵਾਲੇ। ਮੇਰਾ ਨਪਿਆ ਤੁਰਿਆ ਮੈਥਮੈਟਿਕਸ ਹੈ ਜਿਹਦੇ ਕਰਕੇ ਵੋਟਾਂ ਪੈਣੀਆਂ ਨੇ। ਜੀ ਜੀ
1: ਪੰਜਾਬ ਦੇ ਮਾਮਲੇ ਦੇ ਵਿੱਚ ਇੱਕ ਗੱਲ ਅਸੀਂ ਇਗਨੋਰ ਨਹੀਂ ਕਰ ਸਕਦੇ, 2017 ਤੇ 2022 ਦੀ ਇਲੈਕਸ਼ਨ ਸਾਡੇ ਸਾਹਮਣੇ ਹੈ, ਧਰਮ ਦੇ ਮੁੱਦੇ ਤੇ ਜੋ ਅਕਾਲੀ ਦਲ ਦਾ ਨੁਕਸਾਨ ਹੋਇਆ ਹੈ ਬੇਅਦਬੀ ਦੇ ਮਾਮਲੇ ਨੂੰ ਲੈ ਕੇ, ਅੱਜ ਤੱਕ ਅਕਾਲੀ ਦਲ ਕਿੱਥੇ ਬੈਠਾ ਹੈ ਇਹ ਅਕਾਲੀ ਆਪ ਵੀ ਭਲੀ ਭੰਦ ਜਾਣਦੇ ਨੇ ਤੇ ਉਹਨਾਂ ਦੇ ਵਿਰੋਧੀ ਵੀ ਜਾਣਦੇ ਨੇ, ਇਸ ਲਈ ਜਿਹੜੀ ਇਹ ਚਿੰਗਾਰੀ ਹੈ ਜਿਹੜੀ ਇਹ ਧਰਮ ਦੀ ਜਿਹੜੀ ਅੱਗ ਹੈ ਇਹਦੇ ਵਿੱਚ ਕਿਹਨੇ ਝੁਲਸਿਆ ਜਾਣਾ, ਕਿਹਨੂੰ ਕਿੰਨਾ ਸੇਕ ਲੱਗਣਾ, ਇਹਦੇ ਬਾਰੇ ਤੁਸੀਂ ਕਿਆਸ ਰਾਏ ਨਾ ਅੱਜ ਲਾ ਸਕਦੇ ਹੋ, ਇਹਦਾ ਕੀ ਹੋਣਾ ਇਹਦਾ ਕੋਈ ਪਤਾ ਨਹੀਂਗਾ। ਇਹ ਬਲਕਿ ਸਾਡੀ ਤਾਂ ਸੁਜੈਸ਼ਨ ਇਹ ਹੈ ਵੀ ਧਰਮ ਦੀ ਅੱਗ ਤੋਂ ਜਿੰਨਾ ਪਾਸੇ ਰਹਿਣਗੇ ਸਿਆਸਤਦਾਨ ਓਨਾ ਹੀ ਵਧੀਆ ਹੈ, ਧਰਮ ਨੂੰ ਆਪਣੀ ਥਾਂ ਰਹਿਣ ਦੋ, ਸਾਡੇ ਧਾਰਮਿਕ ਆਗੂ ਨੇ ਜਿਹੜੇ ਉਹ ਧਰਮ ਦੀ ਗੱਲ ਕਰਨ, ਇਹ ਰਾਜਨੀਤੀ ਦੀ ਗੱਲ ਕਰਨ, ਉਹ ਜ਼ਿਆਦਾ ਵਧੀਆ ਹੋਊ।
0: ਇਹ ਬਿਲਕੁਲ ਤੁਹਾਡੀ ਠੀਕ ਗੱਲ ਹੈ, ਪਰ ਸਾਹਿਬ ਨੇ ਵੀ ਇਹ ਕਿਹਾ ਹੈਗਾ ਆਪਾਂ ਜਿੰਨੇ ਵੀ ਦਿਨ ਹੋ ਗਏ ਚਰਚਾ ਕਰਦੇ ਆ ਰਹੇ ਆਪਣਾ ਤਾਂ ਇੱਥੇ ਗੱਲ ਮੁੱਕਦੀ, ਪਰ ਮੈਂ ਦੱਸਦਾ ਕਿ ਵੀ ਆਹ ਜਿਹੜੀ ਚੀਜ਼ ਮੈਂ ਗੱਲ ਕੀਤੀ ਤੁਸੀਂ ਵਿਹਾਰਕ ਜਿਹੜੀ ਹੈਗੀ ਹੈ ਦ੍ਰਿਸ਼ਟੀ ਦੇ ਨਾਲ ਤੁਸੀਂ ਦੇਖੋ ਵੀ ਚੋਣ ਕਿੱਧਰਲੇ ਪਾਸੇ ਜਾ ਰਹੀ ਲੋਕਾਂ ਦਾ, ਇਹਨਾਂ ਨੂੰ ਮੈਂ ਕਹਿੰਦਾ ਵੀ ਇਹ ਉਹ ਕਾਰਨ ਹੈ ਜਿਹਦੇ ਕਰਕੇ ਲੋਕਾਂ ਨੇ ਵੋਟ ਪਾਉਣੀ। ਇਹ ਆਪਣੇ ਆਪ ਦੇ ਵਿੱਚ ਇਹ ਮੇਰਾ ਮੇਰੀ ਸਮਝ ਇਹ ਹੈਗੀ ਹੈ ਕਿ ਇਹ ਜਿਹੜਾ ਧਰਮ ਦੇ ਆਧਾਰ ਦੇ ਉੱਤੇ ਜਿਹੜਾ ਇਹ ਭੜਕਾਉਣ ਵਾਲਾ ਕੰਮ ਹੈ ਜਿਹੜਾ ਕਿ ਬਹੁਤ ਖਤਰਨਾਕ ਰੁਝਾਨ ਹੈਗਾ, ਮੈਨੂੰ ਲੱਗਦਾ ਕਿ ਚਾਹੇ ਇਹ ਹੈ ਫ੍ਰੀ ਦੀ ਗੱਲ, ਜੇ ਆਪਾਂ ਪਹਿਲਾਂ ਗੱਲ ਕੀਤੀ ਸੀ ਆਰਥਿਕਤਾ ਦੇ ਲਿਹਾਜ਼ ਨਾਲ ਦੇਖੀਏ ਤਾਂ ਸੂਬੇ ਦੀ ਆਰਥਿਕਤਾ ਨਾਲ ਵਧੀਆ ਗੱਲ ਹੀ ਹੈਗੀ ਹੈ, ਲੇਕਿਨ ਕਿਤੇ ਨਾ ਕਿਤੇ ਇਹ ਇੱਕ ਕੁਸ਼ਮ ਦੇ ਤੌਰ ਦੇ ਉੱਤੇ ਇੱਕ ਸੇਫਟੀ ਵਾਲਵ ਦੇ ਤੌਰ ਤੇ ਕੰਮ ਕਰ ਰਹੀ ਵੀ ਲੋਕ ਧਰਮ ਦੇ ਉੱਤੋਂ ਉਹ ਕਰਕੇ ਵੋਟ ਨਹੀਂ ਪਾਉਣਗੇ, ਉਹ ਵੋਟ ਇਹਨਾਂ ਗੱਲਾਂ ਕਰਕੇ ਪਾਉਣਗੇ।
1: ਧਰਮ ਦੀ ਗੱਲ ਛੱਡੋ, ਕਿੰਨੇ ਡੇਰੇਦਾਰਾਂ ਤੇ ਬਲਾਤਕਾਰ ਵਰਗੇ ਕਤਲ ਵਰਗੇ ਸੰਗੀਨ ਦੋਸ਼ ਲੱਗੇ ਉਹਨਾਂ ਨੂੰ ਸਜ਼ਾਵਾਂ ਹੋਈਆਂ, ਉਹਨਾਂ ਦੇ ਫਾਲੋਅਰਸ ਦੇ ਵਿੱਚ ਕੋਈ ਬਹੁਤੀ ਗਿਰਾਵਟ ਨਹੀਂ ਆਈ, 19-21 ਦੀ ਗਿਰਾਵਟ ਹੀ ਆਈ ਹੈ। ਇਸ ਲਈ ਇਹ ਅਜਿਹੇ ਮਸਲੇ ਨੇ ਜਿੱਥੇ ਲੋਕ ਜਿਹੜੇ ਆ ਸਾਡੇ ਉਹ ਜ਼ਿਆਦਾ ਅੰਧ ਭਗਤ ਜਿਹੜੇ ਆ ਉਹ ਹੋ ਜਾਂਦੇ ਨੇ। ਤੇ ਭੱਟੀ ਸਾਹਿਬ ਮੈਂ ਤੁਹਾਡੇ ਤੋਂ ਅਗਲੀ ਗੱਲ ਇਹ
0: ਆਪਾਂ ਮੰਨਦੇ ਹਾਂ ਕਿ ਧਰਮ ਦੇ ਆਧਾਰ ਤੇ ਵੋਟ ਪਾਉਂਦੀ, ਮੈਂ ਪੰਜਾਬ ਦੇ ਸਿਲਸਿਲੇ ਚ ਗੱਲ ਕਰਦਾ, ਸ਼ਾਇਦ 2017 ਦਾ ਇਲੈਕਸ਼ਨ ਸੀਗਾ ਸ਼ਾਇਦ
1: ਜੀ,
0: ਉਸ ਤੋਂ ਪਹਿਲਾਂ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਬਹੁਤ ਉਤੇਜਿਤ ਸੀਗਾ ਮਾਹੌਲ ਜਿਹੜਾ। ਇੱਕ ਪੋਸਟ ਪੋਲ ਸਟੱਡੀ ਕੀਤੀ ਸੀਗੀ ਲੋਕ ਨੀਤੀ ਵਾਲਿਆਂ ਨੇ
1: ਜੀ,
0: ਔਰ ਉਹਨਾਂ ਦੇ ਜਿਹੜੇ ਆ ਮੰਨੇ ਜਾਂਦੇ ਕਿ ਉਹ ਜਿਹੜੀ ਸਟੱਡੀ ਕਰਦੇ ਉਹ ਕਾਫੀ ਹੱਦ ਤੱਕ ਉਹ ਅਥੈਂਟਿਕ ਜਾਂ ਰਿਲਾਇਬਲ ਹੁੰਦੀ ਹੋਈ। ਉਹਦੇ ਵਿੱਚ 4% ਲੋਕ ਜਦੋਂ ਵੋਟ ਪਾ ਕੇ ਆਏ ਤੇ 4% ਲੋਕਾਂ ਨੇ ਦੱਸਿਆ ਵੀ ਅਸੀਂ ਧਰਮ ਦੇ ਮੁੱਦੇ ਦੇ ਉੱਤੇ ਵੋਟ ਪਾਈ ਆ। ਪੰਜਾਬ ਦੀ ਗੱਲ ਕਰ ਰਹੇ, ਅਗਲੀ ਗੱਲ ਕਰੋ ਪ੍ਰਸਾਦ।
1: ਇਹਦੇ ਇਸ ਸਾਰੇ ਘਟਨਾਕ੍ਰਮ ਚੋਂ ਜਿਹੜੀਆਂ ਦੋ ਤਾਜ਼ਾ ਚੀਜ਼ਾਂ ਮਰਜ ਹੋ ਕੇ ਆਈਆਂ, ਇੱਕ ਤਾਂ ਇਹ ਆਈਆਂ ਵੀ ਪੁਲਿਸ ਆਫਿਸਰ ਤੇ ਦੋਸ਼ ਲੱਗਣ, ਵੀ ਹਰ ਚੀਜ਼ ਨੂੰ ਸਾਡੀ ਕੋਈ ਵੀ ਸਰਕਾਰ ਹੋਵੇ, ਮੈਂ ਸਾਲ 2007 ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚ ਰਿਪੋਰਟਿੰਗ ਕਰ ਰਹੇ ਹਾਂ, ਉਦੋਂ ਤੋਂ ਹਾਲਾਤ ਇਹ ਬਣੇ ਹੋਏ ਨੇ ਕਿਉਂਕਿ ਉਦੋਂ ਸਾਡੇ ਵਿਧਾਨ ਸਭਾ ਹਲਕੇ ਪੁਲਿਸ ਸਟੇਸ਼ਨ ਵਾਈਜ਼ ਕੀਤੇ ਜਾਂ ਪੁਲਿਸ ਸਟੇਸ਼ਨ ਵਿਧਾਨ ਸਭਾ ਹਲਕਾ ਵਾਈਜ਼ ਕੀਤੇ, ਤਾਂ ਹਰ ਮਰਜ ਦੀ ਦਬਾਅ ਜਿਹੜੀ ਹੈ ਉਹ ਪੁਲਿਸ ਨੂੰ ਸਮਝਿਆ ਜਾਣ ਲੱਗਿਆ। ਸਿਵਲ ਐਡਮਿਨਿਸਟ੍ਰੇਸ਼ਨ ਨੂੰ ਤਾਂ ਸਿਰਫ ਐਵੇਂ ਸਮਝਦੇ ਆ ਵੀ ਇਹ ਤਾਂ ਕਿਸੇ ਕੰਮ ਦੀ ਹੈ ਨਹੀਂ, ਤੇ ਪੁਲਿਸ ਜਿਹੜੀ ਹੈ ਉਹ ਹਰ ਮਰਜ ਦੀ ਦਵਾ ਹੈ।

0: ਦੇ ਵਿੱਚ ਪਰਚਾ ਦਰਜ ਹੁੰਦਾ ਹੈ ਤਾਂ ਜਿਹੜੇ ਸਾਡੀ ਦੇਸ਼ ਦੀ ਰਾਜਨੀਤੀ ਦੇ ਚਣਕਿਆ ਕਹਾਉਂਦੇ ਨੇ ਸ਼੍ਰੀ ਅਮਿਤ ਸ਼ਾਹ ਜੀ, ਇਹਦਾ ਮਤਲਬ ਉਹ ਸਾਰਾ ਕੁਝ ਪੰਜਾਬ ਦੀ ਸਥਿਤੀ ਨੂੰ ਕਲੋਜ਼ਲੀ ਵਾਚ ਰਹੇ ਨੇ, ਕਿਹੜੀ ਚੀਜ਼ ਉਹਨਾਂ ਨੂੰ ਫਿੱਟ ਬੈਠਦੀ ਹੈ ਉਹਦੇ ਮੁਤਾਬਕ ਉਹ ਫੈਸਲੇ ਲੈ ਰਹੇ ਨੇ, ਕਿਸ ਦਾ ਨਫ਼ਾ ਕਿਹਨੂੰ ਨੁਕਸਾਨ ਹੋਣਾ ਕਿਹਨੂੰ ਨਫ਼ਾ ਹੋਣਾ ਉਹ ਸਾਰਾ ਕੁਝ ਵਾਚ ਰਹੇ ਨੇ। ਪੁਲਿਸ ਅਫਸਰਾਂ ਦੀ ਭੂਮਿਕਾ, ਪੁਲਿਸ ਸਟੇਟ ਵੱਲ ਵੱਧ ਰਹੇ ਤੇ ਬੀਜੇਪੀ ਦੀ ਰਣਨੀਤੀ, ਇਹਨੂੰ ਕਿਵੇਂ ਦੇਖਦੇ ਹੋ?
1: ਦੇਖੋ ਦਵਿੰਦਰ ਜੀ, ਇੱਕ ਤਾਂ ਇਹ ਹੈ ਕਿ 80 ਮਿਆਂ ਤੋਂ ਬਾਅਦ ਲਗਭਗ ਪੰਜਾਬ ਹੈ ਜਿਹੜਾ, ਚਾਹੇ ਕੋਈ ਕਿਸੇ ਪਾਰਟੀ ਦਾ ਰਾਜ ਹੋਵੇ ਕੁਛ ਵੀ ਹੋਵੇ, ਇਹ ਬੇਸਿਕਲੀ ਪੁਲਿਸ ਸਟੇਟ ਹੈ। ਜਿੰਨੀ ਪੁਲਿਸ ਦੀ ਗਿਣਤੀ ਹੈ ਬਾਕੀ ਇੰਡੀਅਨ ਸਟੇਟਸ ਦੇ ਮੁਕਾਬਲੇ, ਜਿੰਨਾ ਅਸੀਂ ਖਰਚਾ ਕਰ ਰਹੇ ਹਾਂ, ਜਿਸ ਤਰੀਕੇ ਦੇ ਨਾਲ ਸਿਕਿਉਰਿਟੀ ਦਾ VIP ਕਲਚਰ ਡਿਵੈਲਪ ਹੋਇਆ ਹੋਇਆ ਹੈ, ਤੇ ਜੋ ਕ੍ਰਾਈਮ ਦਾ ਇਨਫੋਰਮਲ ਹਿੱਸਾ ਬੇਸਿਕਲੀ ਸਾਡੀ ਪੁਲਿਸ ਦਾ ਕ੍ਰਾਈਮ ਨਾਲ, ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ, ਕਿਤੇ ਵੀ ਦੁਨੀਆਂ ਦੇ ਕਿਸੇ ਖੂੰਜੇ ਚ ਕਦੇ ਵੀ ਸਟੇਟ ਤੇ ਪੁਲਿਸ ਦੀ ਪਾਰਟੀਸਪੇਸ਼ਨ ਤੋਂ ਬਿਨਾਂ ਨਹੀਂ ਹੁੰਦਾ। ਸੋ ਇਸ ਕਰਕੇ ਹੈ ਕਿ ਡੇਲੀ ਬੇਸਿਸ ਦੇ ਉੱਪਰ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਡਿਪੈਂਡੈਂਟ ਨੇ, ਜਿੱਡਾ ਮਰਜ਼ੀ ਕੋਈ ਇਨਕਲਾਬੀ ਹੋਵੇ ਉਹਦੀ ਸਿਕਿਉਰਿਟੀ ਵਿਦਡਰਾ ਕਰ ਲਓ, 2 ਮਿੰਟਾਂ ਦੇ ਵਿੱਚ ਨਾ ਉਹਦੀ ਸੁਰਤ ਟਿਕਾਣੇ ਆ ਜਾਂਦੀ ਹੈ। ਸੋ ਇੱਕ ਤਾਂ ਇਹ ਸਮਝਣ ਵਾਲੀ ਗੱਲ ਹੈ ਕਿ ਇਹ ਨੋਰਮਲ ਸਟੇਟ ਨਹੀਂ ਹੈ, ਇਹ ਸਬਵਰਟਡ ਸਟੇਟ ਹੈ। ਦੇਖਣ ਨੂੰ ਸਾਡਾ ਸਿਵਲ ਐਡਮਿਨਿਸਟ੍ਰੇਸ਼ਨ ਹੋਰ ਸਾਰਾ ਕੁਛ DC STM ਸਾਰੇ ਹੈਗੇ ਨੇ, ਪਰ ਜਿਹੜਾ ਪ੍ਰਾਇਮਰੀ ਜਿਹੜਾ ਹੱਥ ਹੈ ਸੱਤਾ ਦਾ, ਜਿਹੜਾ ਕਿ ਇਹਨੂੰ ਘੇਰਾ ਪਾਉਂਦਾ ਇਸ ਚੀਜ਼ ਨੂੰ, ਮਤਲਬ ਜਿਹੜਾ ਚਲਾਉਂਦਾ ਹੈ ਕਹਿ ਲਓ ਪੂਰੇ ਦਾ ਪੂਰਾ, ਜਿਹੜਾ ਮਤਲਬ ਫਰੰਟ ਲਾਈਨ ਜਿਹੜੀ ਮਤਲਬ ਇੰਸਟਰੂਮੈਂਟ ਹੈ, ਉਹ ਪੁਲਿਸ ਹੀ ਹੈ। ਇਸ ਕਰਕੇ ਵੀਡੀਓਜ਼ ਹੋਰ ਕਰਨਾ ਸਾਰਾ ਕੁਛ ਅੱਛਾ। ਪੁਲਿਸ ਦਾ ਇਹ ਵੀ ਹੈ ਕਿ ਸਾਰੇ ਪੁਲਿਸ ਆਫਿਸਰ ਇੱਕੋ ਜਿਹੇ ਨਹੀਂ ਹੁੰਦੇ, ਪਰ ਲਾਰਜਲੀ ਉਹੀ ਫੇਵਰੇਟ ਹੁੰਦੇ ਨੇ ਜਿਹੜੇ ਕਾਨੂੰਨ ਤੋਂ ਬਾਹਰ ਜਾ ਕੇ ਪੋਲੀਟੀਸ਼ੀਅਨਸ ਨੂੰ ਪੁਲਿਸ ਕਰ ਸਕਣ, ਜਾਂ ਜਿਨ੍ਹਾਂ ਦੀਆਂ ਵੀਕਨੈਸਿਸ ਉਹਨਾਂ ਦੇ ਕੋਲ ਫੜੀਆਂ ਹੋਣ, ਆਪਾਂ ਇਹ ਦੇਖੀਏ ਗੱਲ ਇਹ। ਦੂਜਾ ਇਹ ਕਿ ਦੇਖੋ, ਹੋਮ ਮਿਨਿਸਟਰੀ ਤੋਂ ਬਿਨਾਂ ਇਹ ਪੱਤਾ ਨਹੀਂ ਹਿੱਲਦਾ, ਇਹ ਬਿਲਕੁਲ ਕਲੀਅਰ ਗੱਲ ਹੈ, ਸੈਂਟਰ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਇਸ ਫੈਸਲੇ ਤੋਂ ਕਿ ਹਰਿਆਣੇ ਦੀ ਪੁਲਿਸ ਕੇਸ ਦਰਜ ਕਰ ਰਹੀ ਹੈ ਇੱਕ ਹੋਰ, ਜਿਹਦਾ ਬਾਈ ਇੰਪਲੀਕੇਸ਼ਨ CM ਦੇ ਖਿਲਾਫ ਹੀ ਕੇਸ ਹੈ ਉਹ, ਇਹਦਾ ਮਤਲਬ ਇਹ ਹੈ ਕਿ ਉਸ ਮੋੜ ਤੱਕ ਉਸ ਫੈਸਲੇ ਤੇ ਉਹ ਪਹੁੰਚ ਗਏ ਨੇ ਕਿ ਆਮ ਆਦਮੀ ਪਾਰਟੀ ਹੈ ਜਿਹੜੀ, ਇਹਨੂੰ ਜਿਹੜਾ ਲਾਸਟ ਕਹਿੰਦੇ ਉਹਨਾਂ ਨੇ ਸਟਰਾ, ਮਤਲਬ ਜਿਹੜਾ ਹੈ ਨਾ ਉਹ ਉਹਨਾਂ ਨੇ ਸਿੱਟਤਾ ਕਿ ਆਖਰੀ ਮਤਲਬ ਕਫਨ ਦੇ ਵਿੱਚ ਨੇਲ ਜਾਂ ਜੋ ਵੀ ਲਫ਼ਜ਼ ਵਰਤੇ ਜਾਂਦੇ ਨੇ, ਕਿ ਉਹ ਫੈਸਲਾ ਉਹਨਾਂ ਨੇ ਕਰ ਲਿਆ ਕਿ ਇਹਨਾਂ ਨੇ ਭਾਈ ਜੇ ਸਾਡੇ ਹਿਸਾਬ ਨਾਲ ਚੱਲਣਾ ਤਾਂ ਫਟ ਜਾਣ, ਇਹ ਪਾਰਟੀ ਦਾ ਇਕੱਠਾ ਰਹਿਣਾ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਦਿਨਾਂ ਚ ਔਖਾ ਹੈ। ਸੋ ਇਹ ਸੀਨ ਤੇ ਦੇਖਣ ਨੂੰ ਮਿਲੂਗੀ ਚੀਜ਼ ਆਪਾਂ ਨੂੰ। ਤੀਜੀ ਚੀਜ਼ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਥੋੜੀ ਜਿਹੀ, ਮੈਨੂੰ ਜਿਹੜੀ ਫਿਕਰ ਹੈ, ਰਾਜੂ ਜੀ ਵੀ ਉਹ ਗੱਲ ਕਰ ਰਹੇ ਸੀ ਕਿ ਲੋਕ ਜਿਹੜੇ ਵੋਟਰ ਨੇ ਉਹ ਕਿਸ ਤਰੀਕੇ ਨਾਲ ਮੋਟੀਵੇਟ ਹੁੰਦੇ ਨੇ ਬੈਨੀਫਿਟਸ ਦੇ ਨਾਲ ਜਾਂ ਹੋਰ, ਪਰ ਇੱਕ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ, 1996 ਦੇ ਵਿੱਚ ਰਵਾਂਡਾ ਦੇ ਵਿੱਚ ਬਹੁਤ ਵੱਡਾ ਐਕਸਪੈਰੀਮੈਂਟ ਹੋਇਆ, ਸਾਡੇ ਤੇ ਤਾਂ ਪਹਿਲਾਂ ਵੀ ਬਹੁਤ ਸਾਰੇ ਹੋਏ ਨੇ, ਉੱਥੇ 2 ਟ੍ਰਾਈਬਸ ਨੂੰ ਲੜਾਇਆ ਗਿਆ ਸੀ, ਉਹ ਭੀੜਤੰਤਰ ਸੀ, ਭੀੜਤੰਤਰ ਸਿਰਜਿਆ ਜਾਂਦਾ ਹੈ ਸਾਡੇ, ਖਾਸ ਕਰਕੇ ਮਾਡਰਨ ਜਿਹੜੇ ਇਹ ਸਾਧਨ ਆ ਗਏ ਨੇ ਮੀਡੀਆ ਦੇ, ਸੋਸ਼ਲ ਮੀਡੀਆ ਦੇ ਨਾਲ, ਅਸੀਂ ਜਿਹੜੇ ਪੰਜਾਬ ਦੀਆਂ ਗੱਲਾਂ ਕਰ ਰਹੇ ਹਾਂ ਆਪਾਂ ਸਾਰੇ ਬੁੜੇ ਲੋਕ ਹਾਂ, ਸਾਨੂੰ ਨਹੀਂ ਪਤਾ ਕਿ ਜਿਹੜਾ ਆਉਣ ਵਾਲਾ ਜਿਹੜਾ ਸਮਾਂ ਹੈ ਜਾਂ ਜਿਹੜਾ ਸਾਡਾ ਯੂਥ ਹੈ ਉਹਦੇ ਮਾਇੰਡ ਨੂੰ ਗਵਰਨ ਕੌਣ ਕਰ ਰਿਹਾ ਹੈ। ਇੱਕ ਮਾਮੂਲੀ ਜੀ ਘਟਨਾ ਹੁੰਦੀ ਹੈ ਉੱਤਰਾਖੰਡ ਦੇ ਵਿੱਚ, ਸਾਰੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੋਗੇ, ਨਿਹੰਗ ਸਿੰਘਾਂ ਦਾ ਹੋਰ ਕੱਲ ਲੁਧਿਆਣੇ ਚ ਹੋ ਰਿਹਾ ਸੀ, ਇੱਕ ਮਾਮੂਲੀ ਜੀ ਗੱਲ ਹੁੰਦੀ ਹੈ ਪਰ ਉਹਨੂੰ ਜਿਸ ਤਰੀਕੇ ਨਾਲ ਹਾਈਲਾਈਟ ਕੀਤਾ ਜਾਂਦਾ ਹੈ। ਪਰ ਜਿਹੜੀਆਂ ਸਾਡੀਆਂ ਕਮਿਊਨਿਟੀਜ਼ ਨੇ, ਸੋ ਕਾਲਡ ਅਸੀਂ ਧਾਰਮਿਕ ਕਮਿਊਨਿਟੀਜ਼ ਕਹਿੰਦੇ ਹਾਂ, ਇਹ ਬੇਸਿਕਲੀ ਉਹ ਗੁਰੂਆਂ ਪੀਰਾਂ ਫਕੀਰਾਂ ਵਾਲੀਆਂ ਕਮਿਊਨਿਟੀਜ਼ ਨਹੀਂ ਹਨ, ਇਹ ਬੇਸਿਕਲੀ ਟ੍ਰਾਈਬ ਬਣਾ ਦਿੱਤੇ ਗਏ ਨੇ, ਜਿਸ ਤਰ੍ਹਾਂ ਰਵਾਂਡਾ ਚ ਟ੍ਰਾਈਬਲ ਫਾਈਟਸ ਹੋਈਆਂ ਸੀ ਉਵੇਂ ਹੀ ਕੀਤਾ ਜਾ ਰਿਹਾ, ਉਵੇਂ ਇਮੋਸ਼ਨਲਾਈਜ਼ ਕੀਤੇ ਜਾ ਰਹੇ ਨੇ ਲੋਕ, ਪਰ ਉਹ ਥੋੜੇ ਬੰਦੇ ਹੁੰਦੇ ਨੇ ਅੱਗੇ ਲੱਗਣ ਵਾਲੇ, ਪਰ ਉਹ ਇਮੋਸ਼ਨਲ ਜਿਹੜੇ ਇਸ਼ੂਜ਼ ਨੇ ਉਹਨਾਂ ਦੀ ਜਿਹੜੀ ਡੈਫਥ ਹੈ ਉਹ ਸਮਝ ਨਹੀਂ ਆਉਂਦੀ ਆਮ ਬੰਦੇ ਤੇ। ਫਰੀ ਬੀਜ ਤਾਂ ਅਕਾਲੀਆਂ ਨੇ ਸ਼ੁਰੂ ਕਰੀਆਂ ਸੀ, ਉਹਨਾਂ ਨੂੰ ਤਾਂ ਸੱਤਾ ਤੋਂ ਬਾਹਰ ਜਾਣਾ ਹੀ ਨਹੀਂ ਸੀ ਚਾਹੀਦਾ, ਫਿਰ
0: ਬਿਲਕੁਲ
1: ਕਿਸਾਨਾਂ ਨੂੰ ਤਾਂ ਉਹਨਾਂ ਨੇ ਬਿਜਲੀ ਫਰੀ ਦਿੱਤੀ ਨਾ, ਅਜੇ ਤੱਕ ਸੁਖਬੀਰ ਜੀ ਜਦ ਵੀ ਭਾਸ਼ਣ ਕਰਦੇ ਨੇ ਉਹ ਕਹਿੰਦੇ ਬਾਦਲ ਸਾਹਿਬ ਨੇ ਤੁਹਾਨੂੰ ਮਤਲਬ ਸਾਰਾ ਕੁਛ ਬਣਾ ਦਿੱਤਾ, ਏਡੇ ਵੱਡੇ ਵੱਡੇ, ਉਹਨਾਂ ਨੂੰ ਇਹ ਲੱਗਦਾ ਹੈ ਜੇ ਉਹਨਾਂ ਨਾਲ ਜੁੜੇ,
0: ਬੰਬਾਂ ਵਾਲੀਆਂ ਸੜਕਾਂ ਹੀ ਬਣਾ ਦਿੱਤੀਆਂ,
1: ਹਾਂ ਜਿਹੜੇ ਉਹਨਾਂ ਨਾਲ ਜੁੜੇ ਹੋਏ ਅਫਸਰ ਨੇ, ਮੇਰੀ ਕਈਆਂ ਨਾਲ ਡਿਸਕਸ਼ਨ ਹੋਈ, ਉਹ ਇਹ ਸਮਝਦੇ ਨੇ ਕਿ ਲੋਕ ਨਾ ਸ਼ੁਕਰੇ ਨੇ, ਇੰਨਾ ਕੁਛ ਅਸੀਂ ਇਹਨਾਂ ਨੂੰ ਦਿੱਤਾ, ਪਰ ਉਹ ਇਹ ਗੱਲ ਨਹੀਂ ਸਮਝ ਰਹੇ ਇਸ ਗੱਲ ਨੂੰ ਕਿ ਤੁਸੀਂ ਜਿਹੜਾ ਇੱਕ ਇਮੋਸ਼ਨਲ ਜਿਹੜੇ ਇਸ਼ੂ ਨੇ, ਇਮੋਸ਼ਨਲ ਜਿਹੜੀ ਹਰਟ ਹੈ, ਪਰ ਉਹਦੇ ਉੱਪਰ ਜਿਹੜੇ ਜ਼ਖਮ ਦਿੱਤੇ ਉਹਨਾਂ ਤੇ ਨਮਕ ਛਿੜਕਿਆ, ਉਹ ਵੀ ਕਿਤੇ ਨਾ ਕਿਤੇ ਅਸਰ ਕਰਦਾ ਹੈ। ਕਿਉਂਕਿ ਜਿਹੜਾ ਪੀੜਤੰਤਰ ਜਦੋਂ ਉਸਰਦਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਮਿਡਲ ਕਲਾਸ ਹੈ, ਜਿਹੜਾ ਰੀਜਨੇਬਲ ਥਿੰਕਰ ਵੋਟਰ ਹੈ, ਉਹ ਘੱਟ ਜਾਂਦਾ ਹੈ, ਉਹ ਪੰਜਾਬ ਦੇ ਵਿੱਚ ਬਹੁਤ ਸ਼ਰਿੰਕ ਕਰ ਗਿਆ, ਆਪਾਂ ਲੋਕ ਹਾਂ ਜਿਹੜੇ ਬਹੁਤ ਥੋੜਾ ਨੰਬਰ ਹੈ ਆਪਣਾ, ਅਸੀਂ ਆਪਣੇ ਆਪ ਨੂੰ ਸਮਝੀ ਜਾਈਏ ਕਿ ਅਸੀਂ ਪੰਜਾਬ ਦੇ ਨੁਮਾਇੰਦੇ, ਜੇ ਉਹ ਜਿੰਨੇ ਮਰਜ਼ੀ ਮੋਰਚੇ ਬਣਾਏ, ਜੋ ਮਰਜ਼ੀ ਕਰੀ ਜਾਈਏ, ਸਾਡੀ ਗਿਣਤੀ ਬਹੁਤ ਥੋੜੀ ਹੈ, ਤੁਸੀਂ ਕਿਤੇ ਯੂਥ ਨਾਲ ਥੋੜੀ ਜਿਹੀ ਗਰਾਊਂਡ

0: ਲੈਵਲ ਤੇ ਗੱਲ ਕਰਕੇ ਜਾਂਦੇ ਆ, ਫੀਲਿੰਗਸ ਜਾਂ ਦੇਖੋ ਉਹਦਾ ਬਿਲਕੁਲ ਹੀ ਹੋਰ ਲੈਵਲ ਤੇ ਜਿਉਂ ਰਹੇ ਨੇ। ਸੋ ਦੇਖੋ ਨਾ, ਇੱਕ ਮਾੜੀ ਜੀ ਮਾਮੂਲੀ ਗੱਲ ਹੁੰਦੀ ਹੈ, ਕੋਈ ਲੇਡੀਜ਼ ਵੀਡੀਓਜ਼ ਪਾਉਂਦੀਆਂ ਨੇ, ਉਹਨਾਂ ਨੂੰ ਮਾਰਨ ਨੂੰ 2 ਮਿੰਟ ਲੱਗਦੇ ਨੇ, ਮਾਰਨ ਵਾਲੇ ਹੀਰੋ ਬਣ ਜਾਂਦੇ ਨੇ। ਇਹ ਗੁਰੂਆਂ ਪੀਰੀਆਂ ਦੀ ਧਰਤੀ ਦੀ ਗੱਲ ਕਰ ਰਹੇ ਹਾਂ ਆਪਾਂ। ਸੋ ਇਸੇ ਕਰਕੇ ਜਿਹੜੇ ਬੇਅਦਬੀ ਦੇ ਇਸ਼ੂ ਨੇ ਉਹ ਇਮੋਸ਼ਨੈਲਿਟੀ ਨੂੰ ਯੂਜ਼ ਕਰਨ ਲਈ ਨੇ, ਹੋਰ ਕੀ ਆ ਉਹ। ਮਤਲਬ ਸਾਡਾ ਜਿਹੜਾ ਇੱਕ ਇਮੋਸ਼ਨਲ ਕੋਸ਼ੈਂਟ ਹੈ ਐਗਜ਼ੌਸਟ ਨਹੀਂ ਹੋਇਆ, ਪੀੜਤੰਤਰ ਉਸਰ ਰਿਹਾ ਸਾਡੇ, ਬਕਾਇਦਾ ਸਿਸਟਮੈਟਿਕਲੀ ਉਸਾਰਿਆ ਜਾ ਰਿਹਾ। ਪਰ ਪੀੜਤੰਤਰ ਦੇ ਲਈ ਥੋੜੇ ਜਿਹੇ ਲੋਕ ਹੀ ਚਾਹੀਦੇ ਹੁੰਦੇ ਨੇ। ਅਸੀਂ ਪਹਿਲਾਂ ਇਹਨੇ ਇਹ ਪੀੜਤੰਤਰ ਦੇ ਅਸੀਂ ਭੋਗ ਚੁੱਕੇ ਹਾਂ, ਠੀਕ ਹੈ। ਆਪਾਂ ਕਹਿੰਦੇ ਹਾਂ ਕਿ ਜੀ ਪੰਜਾਬ ਦੇ ਲੋਕ ਬੜੇ ਧਾਰਮਿਕ ਸਹਿਣਸ਼ੀਲ ਨੇ, ਹੋਰ ਨੇ, ਲੜਦੇ ਨਹੀਂ ਬਾਕੀਆਂ ਦੀ ਤਰ੍ਹਾਂ, ਹੋਰ ਨਹੀਂ ਕਰਦੇ। ਪਰ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਅਸੀਂ ਧਾਰਮਿਕ ਆਧਾਰ ਤੇ ਹੀ ਫਟੇ ਸੀ, ਪਾਰਟੀਸ਼ਨ ਹੋਈ ਸੀ, ਧਾਰਮਿਕ ਆਧਾਰ ਤੇ ਹੀ 80 ਦੇ ਸਾਰੇ ਦੁਖਾਂਤ ਜਿਹੜੇ ਭੋਗੇ। ਸੋ ਇਹ ਜਿਹੜੀ ਸਾਡੀ ਕੋਈ ਵੀ ਇਮੋਸ਼ਨਲ ਚੀਜ਼ ਹੈ ਉਹਨੂੰ ਮਿਸਯੂਜ਼ ਕਰਨ ਤੋਂ ਪੂਰਾ ਗਰੇਜ਼ ਨਹੀਂ ਕਰਨਗੇ ਪੋਲੀਟੀਸ਼ੀਅਨ। ਇਸੇ ਕਰਕੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਅਸੀਂ ਕੈਟਾਸਟ੍ਰੋਫ ਵੱਲ ਵੱਧ ਰਹੇ ਹਾਂ। ਇਕੱਲੀ ਇਲੈਕਸ਼ਨ ਜਿੱਤਣਾ, ਸੀਐਮ ਬਣਨਾ, ਮੰਤਰੀ ਸ਼ੰਤਰੀ ਬਣਨਾ ਗੱਲ ਨਹੀਂ ਹੈ ਐਡੀ ਵੱਡੀ। ਇਹ ਤੋਂ ਵੱਡਾ ਇਸ਼ੂ ਹੈ ਕਿ ਪੰਜਾਬ ਨੇ ਐਜ ਏ ਜਿੰਨਾ ਕੁ ਵੀ ਆ ਛੋਟਾ ਜਿਹਾ ਯੂਨਿਟ ਹੈ, ਇਹਨੇ ਇੱਕ ਹਿਊਮਨ ਪਾਪੂਲੇਸ਼ਨ ਦੇ ਤੌਰ ਤੇ ਐਗਜ਼ਿਸਟ ਕਰਨਾ ਜਾਂ ਨਹੀਂ ਕਰਨਾ, ਜਾਂ ਟ੍ਰਾਈਬਲ ਉਸ ਲੈਵਲ ਤੇ ਰਵਾਂਡਾ ਵਾਲੇ ਲੈਵਲ ਤੇ ਚਲੇ ਜਾਣਾ, ਜਾਂ ਅਸੀਂ ਇਸ ਤਰੀਕੇ ਨਾਲ ਜਿਵੇਂ ਆਸਾਮ ਦੇ ਵਿੱਚ ਆਪਣੇ ਪਰੇ ਰੋਹਿੰਗਿਆ ਦੇ ਵਿੱਚ ਹੋਇਆ, ਵਰਮਾ ਦੇ ਵਿੱਚ, ਕੀ ਅਸੀਂ ਉਸ ਪਾਸੇ ਵੱਲ ਤੁਰਨਾ? ਨਿਸ਼ਾਨੀਆਂ ਉਸ ਦੀਆਂ ਨੇ।
1: ਮਨੀਪੁਰ ਕਿੰਨੇ ਸਾਲ ਹੋ ਗਏ?
0: ਮਨੀਪੁਰ ਸਾਰੇ ਨੌਰਥ ਈਸਟ, ਮਨੀਪੁਰ ਕੱਲਾ ਨੇ। ਪਰ ਉਹਨੂੰ ਮੈਨੇਜ ਕਰਨਾ ਜਿਵੇਂ ਬੀਜੇਪੀ ਨੂੰ ਲੱਗਦਾ ਹੈ ਕਿ ਇਹਨਾਂ ਨੇ ਉੱਥੇ ਨੌਰਥ ਈਸਟ ਹੋਰ ਸਾਡੀ ਸਟੇਟ ਮੈਨੇਜ ਕਰਦੀ ਰਹੀ ਹੈ, ਪਾਕਿਸਤਾਨ ਦੀ ਸਟੇਟ ਵੀ ਉੱਥੇ ਪਸ਼ਤੂਨ ਨੇ ਹੋਰ ਉਹਨੂੰ ਮੈਨੇਜ ਕਰਦੇ ਨੇ, ਹੁਣ ਉਹ ਸਮਾਂ ਨਹੀਂ ਰਿਹਾ। ਮੈਂ ਤਾਂ ਇਸ ਕਰਕੇ ਕਹਿ ਰਿਹਾ, ਜਿੰਨੀ ਕੁ ਮੈਂ ਸਟੱਡੀ ਕੀਤੀ ਹੈ ਜੀਓ ਪੋਲੀਟਿਕਸ ਜਿਵੇਂ ਬਦਲ ਰਹੀ ਹੈ, ਇਹ ਬਾਰਡਰ ਵੀ ਮੇਨਟੇਨ ਕਰਨੇ ਔਖੇ ਹੋ ਜਾਣਗੇ, ਪੋਜੀਸ਼ਨ ਇਹ ਹੈ। ਸੋ ਇਸ ਕਰਕੇ ਸਾਡੇ ਸਿਆਸਤਦਾਨਾਂ ਨੂੰ, ਖਾਸ ਕਰਕੇ ਪੰਜਾਬ ਦਿਆਂ ਨੂੰ, ਬਹੁਤ ਹੀ ਸੀਰੀਅਸ, ਬਹੁਤ ਹੀ ਗੰਭੀਰਤਾ ਨਾਲ ਸੋਚਣਾ ਚਾਹੀਦਾ, ਔਰ ਆਪਣਾ ਥੋੜਾ ਜਿਹਾ ਕਿਰਦਾਰ ਵੱਲ ਨਿਗਾਹ ਮਾਰਨੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਮਾੜਾ ਮੋਟੇ ਐਵੇਂ ਟੰਕੀਆਂ ਕਰ ਕੁਰਕੇ ਨਾ, ਕੁਰਸੀ ਤਾਂ ਮਿਲ ਜਾਊਗੀ ਪਰ ਚਲਾਊਗਾ ਕੌਣ ਕੁਰਸੀ ਨੂੰ? 5 ਸਾਲ ਕੁਰਸੀ ਤਾਂ ਮਾਨ ਸਾਹਿਬ ਨੂੰ ਵੀ ਮਿਲ ਗਈ, 5 ਸਾਲ ਰਾਜ ਕਿਹਨੇ ਕੀਤਾ ਹੈ? ਹੁਣ ਥੋੜੀ ਇਹਨਾਂ ਨੂੰ ਅੰਤਰ ਝਾਤ ਆਪਣੇ ਆਪ ਮਾਰ ਲੈਣੀ ਚਾਹੀਦੀ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਕੱਲਾ ਆਪਾਂ ਸਿਰਫ ਇਸ ਤੇ ਫੋਕਸ ਨਾ ਕਰੀਏ ਕਿ ਵੋਟ ਕਿਵੇਂ ਪਾਓਗੇ, ਹੋ ਸਕਦਾ ਮੈਨੇਜ ਕਰ ਜਾਣ। ਜਿਹਦੇ ਕੋਲ ਸਟੇਟ ਹੁੰਦੀ ਹੈ, ਸਟੇਟ ਮੈਂ ਅੱਜ ਕੱਲ੍ਹ ਦੇਖਿਆ ਕਿ ਸਟੇਟ ਦੀ ਪਾਵਰ ਵੋਟਾਂ ਨੂੰ ਕੈਪਚਰ ਕਰਨ ਦੀ ਬਹੁਤ ਵੱਧ ਗਈ ਹੈ। ਟਿਪੀਕਲ ਕੇਸ ਅਸੀਂ ਸਟੱਡੀਜ਼ ਕਰਦੇ ਰਹੇ, 2017 ਚ ਅਸੀਂ ਵੀ ਸਟੱਡੀ ਕਰੀ, 5000 ਅਸੀਂ ਡਾਟਾ ਲਿਆ ਇਲੈਕਸ਼ਨ ਕਮਿਸ਼ਨ ਵੱਲੋਂ ਸੀਗੀ ਉਹ, ਔਰ ਉਸ ਟਾਈਮ ਸਾਰੇ ਸੰਤ ਸਮਾਜ, ਸਾਰੇ ਡੇਰੇ ਨੇ ਜਿਹੜੇ ਅਕਾਲੀਆਂ ਦੇ ਹੱਕ ਸੀ ਉਹ ਹਾਰ ਗਏ ਸੀ ਵੈਸੇ। ਸੋ ਹੁੰਦਾ ਕੀ ਹੈ ਕਿ ਥੋੜੀ ਸੋਚਣ ਵਾਲੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਟਿਪੀਕਲ ਐਗਜ਼ਾਮਪਲ ਮਾਨ ਸਾਹਿਬ ਦੀ ਹੈ ਸਾਡੇ ਕੋਲ। ਸਿਮਰਨਜੀਤ ਸਿੰਘ ਮਾਨ ਦਾ ਅੱਜ ਤੱਕ ਰਿਕਾਰਡ ਨਹੀਂ ਟੁੱਟਿਆ 89 ਦਾ। ਅਮਰਗੜ੍ਹ ਤੋਂ MLA ਕਿਹੜੇ ਹੁੰਦੇ ਨੇ? ਹਾਰ ਜਾਂਦੇ ਨੇ, 2 ਮਹੀਨੇ ਬਾਅਦ MP ਜਿੱਤ ਜਾਂਦੇ ਨੇ ਉਸ ਏਰੀਏ ਚ। ਸੋ ਅਸੀਂ ਜਿਹੜਾ ਸਮਝਦੇ ਵੀ ਲੋਕਾਂ ਦੇ ਹੱਥ ਚ ਫਤਵਾ, ਇਹ ਗੱਲ ਵੀ ਨਹੀਂ ਹੈ। ਬੜੇ ਹੋਰ ਲੈਵਲਸ ਦੇ ਉੱਪਰ ਜਿਹੜਾ ਸਟੇਟ ਦਾ ਓਪਰੇਸ਼ਨ ਹੈ ਮੈਂਡੇਟ ਨੂੰ ਚੋਰੀ ਕਰਨ ਦਾ, ਮੈਂਡੇਟ ਨੂੰ ਮੈਨੀਪੁਲੇਟ ਕਰਨ ਦਾ, ਉਹ ਬਹੁਤ ਵੱਧ ਚੁੱਕਿਆ ਹੈ। ਇਹ ਵੀ ਸਾਨੂੰ ਧਿਆਨ ਚ ਰੱਖਣ ਦੀ ਜ਼ਰੂਰਤ ਹੈ ਕਿ ਸਿਰਫ ਇਹ ਨਹੀਂ ਕਿ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਜਾਣੀ ਹੈ। ਪਰ ਮੈਨੂੰ ਤਾਂ ਡਰ ਦੂਜਾ ਲੱਗ ਰਿਹਾ ਵੀ ਜਿਵੇਂ ਸਾਡੀ ਪੋਲੀਟੀਕਲ ਅਲੀਟ ਜਿਸ ਗਿਰਾਵਟ ਵੱਲ ਜਾ ਰਹੀ ਹੈ, ਉਹਦੇ ਚ ਮੈਨੂੰ ਡਰ ਇਹ ਲੱਗ ਰਿਹਾ ਵੀ ਜਿਵੇਂ ਅਸੀਂ ਬਿਹਾਰ ਵਗੈਰਾ ਚ ਵਾਇਲੈਂਸ ਵਗੈਰਾ ਦੇਖਦੇ ਹੁੰਦੇ ਸੀ, ਅਸੀਂ ਅਨਾਰਕੀ ਤੇ ਸਿਵਲ ਵਾਰ ਵੱਲ ਵੱਧ ਰਹੇ ਹਾਂ। ਖਤਰਨਾਕ ਗੱਲ ਇਹ ਹੈ ਇਸ ਵਿੱਚ। ਪਰ ਸਾਡੀ ਪੁਲਿਸ ਵਗੈਰਾ ਅਸੀਂ ਜਿੰਨਾ ਮਰਜ਼ੀ ਟੰਕੇ ਵਜਾਈ ਜਾਈਏ, ਇਹ ਜਾਲੀ ਵੀਡੀਓਜ਼ ਦਾ ਬਣਾ ਲੈਣਗੇ, ਕੰਟਰੋਲ ਕਰਨਾ ਇਹਦੇ ਬਹੁਤ ਔਖਾ ਹੋਊਗਾ। ਮਤਲਬ ਓਨੀ ਸਮਰੱਥ ਨਹੀਂ ਹੈ
1: ਕੰਟਰੋਲ ਕਰਨ ਦੇ, ਫਿਰ ਉਹੀ ਆ ਜਾਂਦੇ ਝੂਠੇ ਪੁਲਿਸ ਮੁਕਾਬਲੇ, ਸੱਚੇ ਪੁਲਿਸ ਮੁਕਾਬਲੇ। ਜੋ
0: ਕਿੰਨਿਆਂ ਨੂੰ ਮਾਰਨਗੇ, ਕਿੰਨਿਆਂ ਨੂੰ ਮਾਰਨ, ਇਹ ਵੀ ਤਾਂ ਹੈ। ਆਖਿਰਕਾਰ ਉਹਦਾ ਫਿਰ ਰਿਜ਼ਲਟ ਵੀ ਕੀ ਨਿਕਲਿਆ? ਝੂਠੇ ਪੁਲਿਸ ਮੁਕਾਬਲੇ ਕੀਤੇ ਸੀ, 67 ਤੋਂ ਕਰਨ ਲੱਗੇ ਹਾਂ, ਪਹਿਲਾਂ ਨਕਸਲਾਈਟਾਂ ਦੇ ਕੀਤੇ, 40,000 ਖਾੜਕੂ ਮਾਰੇ, ਮੁੰਡੇ ਖਾੜਕੂ ਕਹਿ ਕੇ ਮਾਰੇ, ਕੀ ਸਿੱਟਾ ਨਿਕਲ ਰਿਹਾ? ਉਸੇ ਨੂੰ ਭੁਗਤ ਰਿਹਾ ਨਾ ਅੱਜ। ਉਹ ਕਿਤੇ ਚਲੇ ਨਹੀਂ ਜਾਂਦੇ ਜਿਹੜੇ ਮਰ ਮੁਰ ਜਾਂਦੇ ਨੇ, ਏਦਾਂ ਨਹੀਂ ਹੁੰਦਾ ਕਿ ਉਹ ਮੁੱਕ ਗਈ ਗੱਲ ਜੀ ਅਸੀਂ ਇੱਕ ਵਾਰ ਏਦਾਂ ਕਰ ਲਿਆ। ਉਹ ਤੁਹਾਡੇ ਨਾਲ ਹੀ ਚੱਲਦੀ ਹੈ ਪੀੜਾ, ਉਹ ਪੀੜਾ ਹੀ ਸੁਸਾਇਟੀਜ਼ ਨੂੰ ਡੀਜਨਰੇਟ ਕਰ ਦਿੰਦੀ ਹੈ। ਸਾਡੇ ਪੰਜਾਬੀਆਂ ਦੀ ਜਿਹੜੀ ਤੁਸੀਂ ਸਾਈਕੋਲੋਜੀ ਚ ਪੇਨ ਬਾਡੀ ਕਹਿੰਦੇ ਆ, ਉਹ ਇੰਨੀ ਹੈਵੀ ਹੈ ਕਿ ਸਾਡੇ ਸਾਹ ਨਹੀਂ ਲਿਆ ਜਾਂਦਾ ਲੋਕਾਂ ਤੋਂ। ਸਾਡੀ ਤਾਂ ਹਰ ਅਰਦਾਸ ਦੇ ਵਿੱਚ ਅਸੀਂ ਇਸ ਗੱਲ ਤੇ ਰੋਂਦੇ ਹਾਂ ਹਰ ਰੋਜ਼ ਕਿ ਸਾਨੂੰ ਵਿਛੋੜਿਆ ਗਿਆ, ਸਾਡਾ ਜੋ ਜ਼ੁਲਮ ਹੋਇਆ ਜਿਹੜੇ, ਉਹਨਾਂ ਦੀ ਵੀ ਤਾਂ ਕਥਾ ਹੈ ਸਾਡੀ ਸਾਰੀ। ਮੁਸਲਮਾਨ ਤਾਂ ਇੱਕ ਵਾਰ ਤਾਜ਼ੀਏ ਕੱਢਦੇ ਨੇ, ਅਸੀਂ ਤਾਂ ਹਰ ਵਾਰ ਅਰਦਾਸ ਦੇ ਵਿੱਚ ਤਾਜ਼ੀਆਂ ਵਰਗੀ ਸਾਡੀ ਪੋਜੀਸ਼ਨ ਤੇ ਪੇਨ ਬੋਡੀ ਹੈ ਸਾਡੀ ਸਾਰਿਆਂ ਦੀ। ਸੋ ਇਹਨੂੰ ਸਮਝ ਕੇ ਚੱਲਣਾ ਚਾਹੀਦਾ ਕਿ ਜੇ ਕਿਸੇ

0: ਉਹ ਲੱਛਣ ਦਾ ਮਾਨਸਿਕ ਸੰਤੁਲਨ ਤੁਸੀਂ ਇਦਾਂ ਵਿਗਾੜ ਦੋਗੇ ਉਹ ਕਿਸੇ ਲਈ ਵੀ ਚੰਗਾ ਨਹੀਂ। ਪਰ ਉਹਦੇ ਤੇ ਲੱਗੇ ਹੋਏ ਨੇ, ਸਾਰੇ ਸਟੇਟ ਵੀ ਲੱਗੀ ਹੋਈ ਹੈ, ਪੋਲੀਟੀਸ਼ੀਅਨਸ ਵੀ ਲੱਗੇ ਹੋਏ ਨੇ, ਮੈਨੂੰ ਸਮਝ ਨਹੀਂ ਆਉਂਦੇ ਵਿੱਚੋਂ ਕੱਢਣਾ ਕੀ ਚਾਹੁੰਦੇ ਨੇ। ਇਲੈਕਸ਼ਨ ਲੜਨੀ ਹੈ, ਲੋਕਾਂ ਨੇ ਵੋਟਾਂ ਪਾਉਣੀਆਂ ਨੇ, ਤੁਸੀਂ ਜਿੱਤਣਾ। ਕੋਈ ਇੱਕ ਕਾਮਨ ਮਿਨੀਮਮ ਜਿਹਾ ਪ੍ਰੋਗਰਾਮ ਬਣਾ ਕੇ, ਘੱਟੋ ਘੱਟ ਜੇ ਕਬੱਡੀ ਵੀ ਖੇਡਣੀ ਹੋਵੇ ਤਾਂ ਵੀ ਰੂਲ ਬਣਾਏ ਹੁੰਦੇ ਨੇ ਨਾ ਕਿ ਇੱਥੇ ਭਾਈ ਕਲੇ ਪਾਈ ਹੋਈ ਹੈ, ਇਹਨੂੰ ਟੱਚ ਕਰਨਾ ਹੈ ਤਾਂ ਇਹਨੂੰ ਕੁਛ ਕੁਛ ਰੂਲ ਤਾਂ ਹੋਣੇ, ਤਾਂ ਇਹ ਤਾਂ ਫਾਊਲ ਫਾਊਲ ਹੀ ਫੇਅਰ ਹੋ ਗਿਆ। ਮਤਲਬ ਕੋਈ ਤਾਂ ਨਿਯਮ ਹੋਣ ਨਾ ਵੀ ਇਹ ਤੋਂ ਅੱਗੇ ਨਹੀਂ ਜਾਣਾ ਸੀ। ਇਹ ਤਾਂ ਬਿਲਕੁਲ ਇਹ ਆਪਾ ਧਾਪੀ ਵਾਲਾ ਕੰਮ ਹੈ, ਕਿਸੇ ਨੂੰ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਹੈ। ਉਹੋ ਜਿਹਾ ਸਾਡਾ ਇਲੈਕਸ਼ਨ ਕਮਿਸ਼ਨ ਨੇ ਜਦੋਂ ਜਿੱਦਣ ਨੋਟੀਫਾਈ ਕਰਤਾ, ਉਹਦੇ ਤੋਂ ਬਾਅਦ ਹੋਰ ਵੀ ਬਦਲ ਜਾਣਾ ਕੰਮ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ, ਬਹੁਤ ਖਾਸ ਕਰਕੇ ਸਾਡੀ ਅਲੀਟ ਨੂੰ। ਆਪਾਂ ਲੋਕ ਤਾਂ ਕਹਿ ਹੀ ਸਕਦੇ, ਸਾਡੀ ਤਾਂ ਔਕਾਤ ਹੀ ਕੀ ਹੈ। ਪਰ ਮੇਰਾ ਖਿਆਲ ਹੈ ਵੀ ਸਾਡੇ ਚ ਵੀ ਹੌਲੀ ਹੌਲੀ ਕਹਿਣ ਜੋਗੇ ਵੀ ਥੋੜੇ ਬਚ ਜਾਣੇ ਨੇ। ਸਾਡਾ ਮੀਡੀਆ ਲਗਭਗ ਸਿਟੀ ਤੇ ਲੱਗਣ ਵਾਲਾ ਹੋਇਆ ਹੋਇਆ ਵੀ ਜਦੋਂ ਸਿਟੀ ਮਾਰਤੀ, ਹਰੀ ਹੋ ਗਈ, ਲਾਈਨ ਚੱਲ ਪਓ, ਰੈਡ ਹੋ ਗਈ।
1: ਅੱਛਾ ਰਾਜੂ ਜੀ, ਜਿਹੜੀ ਡੇ ਬਾਈ ਡੇ ਸਿਚੁਏਸ਼ਨ ਇਮਰਜ ਹੋ ਰਹੀ ਹੈ, ਜਿਨ੍ਹਾਂ ਹਾਲਾਤ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਪਿਛਲੇ 15-20 ਦਿਨ ਤੋਂ ਜਿਵੇਂ ਆਪਾਂ ਜਿੱਥੋਂ ਡਿਬੇਟ ਸ਼ੁਰੂ ਕੀਤੀ ਸੀ, ਵੀ ਡੇ ਬਾਈ ਡੇ ਲੱਗਦਾ ਵੀ ਸਥਿਤੀ ਜਿਹੜੀ ਹੈ ਗੁੰਝਲਦਾਰ ਬਣਦੀ ਜਾ ਰਹੀ ਹੈ। ਇੱਕ ਤੁਸੀਂ ਕੀ ਸੋਚਦੇ ਹੋ ਵੀ ਮੰਨ ਲਓ ਸ਼੍ਰੋਮਣੀ ਅਕਾਲੀ ਦਲ ਇਹਦਾ ਲਾਹਾ ਲੈਣਾ ਚਾਹੁੰਦਾ ਹੈ ਵੀ ਸਾਨੂੰ ਪੋਲੀਟੀਕਲੀ ਲਾਹਾ ਇਹਦਾ ਮਿਲੇ, ਤੇ ਭਗਵੰਤ ਮਾਨ ਨੂੰ ਡੈਮੇਜ ਕਰਨਾ ਚਾਹੁੰਦਾ ਹੈ? ਮੰਨ ਲਓ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਡੈਮੇਜ ਹੁੰਦੀ ਹੈ, ਇਹਦਾ ਫਿਰ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਹੋਊ, ਕਾਂਗਰਸ ਨੂੰ ਹੋਊ, ਬੀਜੇਪੀ ਨੂੰ ਹੋਊ? ਕਿਉਂਕਿ ਰਾਜਨੀਤਿਕ ਪਾਰਟੀਆਂ ਦਾ ਤਾਂ ਏਜੰਡਾ ਇੱਕੋ ਇੱਕ ਹੁੰਦਾ, ਜੇ ਬੇਅਦਬੀ ਦੇ ਦੋਸ਼ੀਆਂ ਨੂੰ ਇਨਸਾਫ਼ ਹੀ ਦੇਣਾ ਹੁੰਦਾ ਤਾਂ 2015 ਦੇ ਵਿੱਚ ਜਿਹੜੀ ਬੇਅਦਬੀ ਹੋਈ ਹੈ, 11 ਸਾਲਾਂ 'ਚ ਉਹਦਾ ਇਨਸਾਫ਼ ਕਿਉਂ ਨਹੀਂ ਮਿਲਿਆ ਜੀ? ਕਹਿੰਦੇ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ, ਤੇ ਜਿਹੜੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਹਦਾ ਇਨਸਾਫ਼ ਅਜੇ ਤੱਕ ਨਹੀਂ ਮਿਲਿਆ, ਤੇ ਜਿਹੜੇ ਇਹ 11 ਸਾਲ ਦਾ ਦਰਦ ਅਸੀਂ ਜਿਹੜਾ ਅਜੇ ਤੱਕ ਚੱਕੀ ਫਿਰਦੇ ਹਾਂ 10.5 ਸਾਲ 11 ਸਾਲ ਦਾ, ਤੇ ਜਿਹੜਾ ਆਹ ਹੁਣ ਜਿਹੜਾ ਨਵਾਂ ਦਰਦ ਜਿਹੜਾ ਮਿਲ ਰਿਹਾ ਹੈ, ਇਹਦੀ ਫਿਰ ਫਸਲ ਕੌਣ ਵੱਢਣ ਨੂੰ ਤਿਆਰ ਬੈਠਾ?
2: ਡੋਂਗਰ ਜੀ, ਜੋ ਤੁਸੀਂ ਸਵਾਲ ਪੁੱਛ ਰਹੇ ਹੈ ਇਹਦਾ ਜਵਾਬ ਇਹੀ ਹੈ ਕਿ ਵੋਟ ਪਊਗੀ ਕਿਵੇਂ, ਕਿਹਦੇ ਮਨ ਤੋਂ? ਆਪਾਂ ਮੈਂ ਜਦੋਂ ਵਿਹਾਰਕ ਪੱਖ ਤੋਂ ਇਹ ਸਾਰੇ ਕੁਛ ਨੂੰ ਦੇਖਦਾ ਤਾਂ ਨਿਸ਼ਚਿਤ ਰੂਪ ਦੇ ਵਿੱਚ ਜੋ ਆਲੇ ਦੁਆਲੇ ਹੋ ਰਿਹਾ ਆ, VTO ਵਾਲਾ ਮਸਲਾ ਹੈ, ਉਹ ਫ੍ਰੀ ਬੀਜ ਵਾਲਾ ਹੈਗਾ, ਸਾਡੀ ਸੁਰਤ ਕੀ ਹੈਗੀ ਹੈ, ਕਿੰਨੇ ਕੁ ਚੇਤਨ ਹੈਗੇ ਆ, ਪਿਛਲੇ ਸਮੇਂ ਦੇ ਵਿੱਚ ਕੀ ਹੋਇਆ, ਧਾਰਮਿਕ ਮੁੱਦਿਆਂ ਦੇ ਉੱਤੇ ਜੋ ਵੀ ਚੀਜ਼ਾਂ ਵਿਵਾਦ ਪੈਦਾ ਹੋਏ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਨਜਿੱਠਿਆ ਗਿਆ, ਨਹੀਂ ਨਜਿੱਠਿਆ ਗਿਆ, ਕਿਉਂ ਨਹੀਂ ਨਜਿੱਠਿਆ ਗਿਆ, ਤਾਂ ਇਹ ਵਿਹਾਰਕ ਪੱਖ ਹੈਗਾ। ਤੇ ਉਹੀ ਗੱਲ ਮੈਂ ਪਹਿਲਾਂ ਵੀ ਦੇਖ ਕੀਤੀ ਸੀ ਜਦੋਂ ਮੈਂ ਕਿਹਾ ਸੀਗਾ ਭਾਈ ਜਿਹੜੇ ਕਾਰਨਾਂ ਕਰਕੇ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਬਤੌਰ ਮੁੱਖ ਮੰਤਰੀ, ਔਰ ਭਗਵੰਤ ਮਾਨ ਆਪਣੇ ਵੱਲੋਂ ਜੋ ਉਹ ਇੱਕ ਤਰੀਕੇ ਦਾ ਇੱਕ ਵਿਸ਼ਵਾਸ ਜਿਹੜਾ ਹੈਗਾ, ਆਤਮ ਵਿਸ਼ਵਾਸ ਵਿਖਾ ਰਹੇ ਹੈਗੇ ਨੇ ਵੀ ਇਹ ਸਾਰੇ ਇਕੱਠੇ ਹੋ ਗਏ ਨੇ ਤੇ ਮੈਂ ਸੰਗਤ ਦੇ ਉੱਤੇ ਛੱਡਦਾ ਹੈਗਾ ਵੀ ਤੁਸੀਂ ਜੋ ਫੈਸਲਾ ਕਰੋ, ਉਹਦਾ ਕੋਈ ਨਾ ਕੋਈ ਆਧਾਰ ਤਾਂ ਹੈਗਾ ਨਾ ਵੀ ਕਿਉਂ ਕਹਿ ਰਿਹਾ ਉਹ। ਤਾਂ ਆਪਾਂ ਜਿਹੜਾ ਵਿਹਾਰਕ ਪੱਖ ਹੈ ਵੀ ਵੋਟ ਪਊਗੀ ਕਿਵੇਂ, ਇਹਨੂੰ ਵੀ ਆਪਾਂ ਬਿਲਕੁਲ ਮੇਰਾ ਖਿਆਲ ਵੀ ਮੁੱਖ ਤੌਰ ਤੇ ਹੈ ਹੀ ਇਹ, ਬਾਕੀ ਕਿਵੇਂ ਪੈਣੀ ਚਾਹੀਦੀ ਹੈ ਇਹਦਾ ਮਤਲਬ ਕੀ ਹੈ ਕਿ ਵੀ ਰਾਜਨੀਤੀ ਕਿਹੋ ਜਿਹੀ ਹੋਣੀ ਚਾਹੀਦੀ, ਚੋਣਾਂ ਕਿਵੇਂ ਲੜੀਆਂ ਜਾਣੀਆਂ ਚਾਹੀਦੀਆਂ, ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿਵੇਂ ਲੜੀਆਂ ਜਾਣੀਆਂ ਚਾਹੀਦੀਆਂ ਵੀ ਆਹ ਧਰਮ ਨੂੰ ਆਧਾਰ ਨਹੀਂ ਬਣਾਉਣਾ ਚਾਹੀਦਾ, ਲੋਕ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ, ਮੁੱਦੇ ਜਿਹੜੇ ਹੈਗੇ ਉਹਨਾਂ ਦੇ ਲੋਕਾਂ ਦਾ ਆਰਥਿਕ ਸਮਾਜਿਕ ਵਿਕਾਸ ਜਿਹੜਾ ਬਹੁਤ ਪੱਕੀ ਵਿਕਾਸ ਉਹ ਹੋਣਾ ਚਾਹੀਦਾ ਹੈ ਉਹ ਸਾਰੇ ਪਾਸੇ, ਪਰ ਚੂੰਕਿ ਉਹ ਹੋ ਨਹੀਂ ਰਿਹਾ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਵੀ ਜੋ ਹੋ ਰਿਹਾ ਹੈਗਾ ਇਹ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ। ਉੱਥੇ ਪੈਸਾ ਬਿਲਕੁਲ ਠੀਕ ਕਹਿ ਰਿਹਾ ਕਿ ਜਿੱਧਰ ਲਿਜਾ ਰਿਹਾ ਉਹ ਵਧੀਆ ਨਹੀਂ ਹੈਗਾ, ਉਹਨੂੰ ਕਿੰਨਾ ਕੁ ਸਮਾਂ ਲੱਗਦਾ ਹੈਗਾ ਉਹ ਜੇ ਉਹ ਨਤੀਜੇ ਤੇ ਉਸ ਪੜਾਅ ਤੇ ਪਹੁੰਚਣ ਲਈ ਜਿਹਦਾ ਡਰ ਜਿਹੜੀ ਖਦਸ਼ਾ ਜਿਹੜਾ ਹੈਗਾ ਪੈਸਾ ਨੂੰ ਜ਼ਾਹਿਰ ਕਰਦੇ ਹੈਗੇ, ਇਹ ਅਸੀਂ ਨਹੀਂ ਜਾਣਦੇ, ਪਰ ਨਿਸ਼ਚਿਤ ਰੂਪ ਤੋਂ ਉਸ ਦਿਸ਼ਾ ਜਾ ਰਿਹਾ। ਅਕਾਲੀ ਦਲ ਨੂੰ ਇਹ ਜੋ ਕੁਛ ਵੀ ਚੱਲ ਰਿਹਾ ਮੇਰੀ ਸਮਝ ਦੇ ਮੁਤਾਬਕ ਬਾਕੀਆਂ ਨੂੰ ਤਾਂ ਭਾਵੇਂ ਨੀ ਕੋਈ ਫਾਇਦਾ ਹੋ ਜਾਏ, ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋਣ ਲੱਗ ਜੇ ਚੋਣਾਂ ਦੀ ਦ੍ਰਿਸ਼ਟੀ ਤੋਂ ਆਪਾਂ ਦੇਖੀਏ ਸਿਰਫ। ਅਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਹੈਗਾ 2022 ਚ 13% ਸੀ, ਮੈਨੂੰ ਲੱਗਦਾ ਕਿ ਇਹ ਡਬਲ ਡਿਜਿਟ ਤੋਂ ਵੀ ਥੱਲੇ ਆਊਗਾ। ਉਹਦਾ ਕਾਰਨ ਕੀ ਹੈਗਾ ਕਿ ਤੁਸੀਂ ਕਹਿ ਰਹੇ ਜੀ ਭਗਵੰਤ ਮਾਨ ਜੀ ਉਹਨਾਂ ਨੇ ਆਹ ਕੀਤਾ ਹੈਗਾ ਜੀ, ਬੇਅਦਬੀ ਕੀਤੀ ਹੈ, ਤੁਸੀਂ ਉਹਨਾਂ ਨੂੰ ਪੰਥ ਦੋਖੀ ਪੰਥ ਦਾ ਗਦਾਰ ਜਿਹੜਾ ਹੈਗਾ ਉਹ ਕਰਵਾ ਦਿੱਤਾ। ਆਪਾਂ ਇਹ ਨਾ ਭੁੱਲੀਏ ਕਿ ਜੇ ਜਥੇਦਾਰ ਸਾਹਿਬ ਦੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਸੰਸਥਾ ਤੇ ਉਹਦੇ ਤੇ ਜੋ ਜਿਹਨਾਂ ਦੀ ਡਿਊਟੀ ਲਾਈ ਜਾਂਦੀ ਹੈਗੀ ਜਥੇਦਾਰ ਉਹ ਵੀ ਕਾਰਜਕਾਰੀ

0: ਵੀ ਨੇ, ਟੈਂਪਰੇਰੀ ਨੇ, ਔਰ ਪਿਛਲੇ ਸਮਿਆਂ ਦੇ ਵਿੱਚ ਕਿਵੇਂ ਉਹਨਾਂ ਨੂੰ ਵਰਤਿਆ ਗਿਆ ਉਹ ਗਿਆਨੀ ਗੁਰਬਚਨ ਸਿੰਘ ਜੀ ਵਾਲਾ ਸਾਰੇ ਨੂੰ ਸਾਰਾ ਜਗ ਜਾਣਦਾ ਹੈਗਾ। ਤਾਂ ਇਹ ਗੱਲ ਵੀ ਜਿਹੜੀ ਹੈਗੀ ਲੋਕਾਂ ਤੋਂ ਘੱਟੋ ਘੱਟ ਨਹੀਂ ਛੁਪੀ ਹੋਈ ਕਿ ਵੀ ਜਿਹੜੇ ਮੌਜੂਦਾ ਜਥੇਦਾਰ ਹੈਗੇ ਹੈ ਉਹ ਜੋ ਕਹਿ ਰਹੇ ਨੇ ਉਹਦੇ ਪਿੱਛੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹਦੇ ਚੋਰ ਆਪਸੀ ਲਾ ਤੱਕਣ ਦੇ ਉਹਦੇ ਚ ਹੈਗੇ ਨੇ। ਤਾਂ ਇਸ ਕਰਕੇ ਦੇਖਣਾ ਪਊਗਾ ਕਿ ਵੀ ਜੇ ਵੀ ਕਿਉਂ ਨੀ ਫਾਇਦਾ ਹੋਊਗਾ ਉਹ ਹੈ ਕਿ ਵੀ ਇਹ ਕਿਹੜੇ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਕਿੱਥੇ ਖੜੇ ਨੇ, ਇਹਨਾਂ ਦੀ ਭਰੋਸੇਯੋਗਤਾ ਕੀ ਹੈ ਜਦੋਂ ਇਹ ਗੱਲ ਕਹਿੰਦੇ ਨੇ ਕਿ ਵੀ ਉਹਨੇ ਪੰਥ ਵਿਰੋਧੀ ਗੱਲ ਕੀਤੀ ਹੈ, ਉਹ ਗੁਰੂ ਦਾ ਦੋਖੀ ਹੈ ਭਗਵੰਤ ਮਾਨ। ਤਾਂ ਲੋਕੀ ਕਹਿਣਗੇ ਭਾਈ ਤੁਸੀਂ ਕੀ ਕੀਤਾ ਸੀ ਇੰਨੇ ਸਾਲਾਂ ਦਾ, ਉਹ ਤੋਂ ਉਹ ਚਲੋ ਛੱਡੋ ਤੁਹਾਡੀ ਸਰਕਾਰ ਸੀ, ਸਰਕਾਰ ਤੋਂ ਬਾਹਰ ਆ ਗਏ ਆ 2 ਦਸੰਬਰ 2024 ਨੂੰ ਉਹੀ ਅਕਾਲ ਤਖ਼ਤ ਸਾਹਿਬ ਸੀ ਨੇ, ਉਹੀ ਪੰਜ ਸਿੰਘ ਸਾਹਿਬਾਨ ਸੀ ਨੇ, ਉੱਥੇ ਤੁਸੀਂ ਸ਼ਰੇਆਮ ਜੋ ਵੀ ਕੁਛ ਮੰਨਿਆ ਹੈ ਪੂਰੀ ਦੁਨੀਆਂ ਨੇ ਦੇਖਿਆ ਹੈਗਾ, ਫਿਰ ਤੁਸੀਂ ਉੱਥੋਂ ਜਾ ਕੇ ਉਹ ਇੱਕ ਤਰੀਕੇ ਨਾਲ ਭਗੌੜੇ ਕਿਉਂ ਹੋ ਗਏ, ਉਹਨੂੰ ਤੁਸੀਂ ਸਾਜਿਸ਼ ਕਹਿ ਰਹੇ, ਤਾਂ ਤੁਹਾਡੀ ਭਰੋਸੇਯੋਗਤਾ। ਇਸ ਕਰਕੇ ਭਗਵੰਤ ਮਾਨ ਦਾ ਜਿਹੜਾ ਜਿਹੜਾ ਐਡਵਾਂਟੇਜ ਹੈਗਾ ਉਹਨੂੰ ਉਹ ਇਹ ਹੈਗਾ ਕਿ ਵੀ ਉਹ ਦੂਏ ਬੰਨੇ ਜਿਹਨਾਂ ਲੋਕਾਂ ਨੂੰ ਇਹ ਜਚਾਉਣਾ ਚਾਹੁੰਦੇ ਨੇ ਕਿ ਬਈ ਇਹ ਪੰਥ ਦਾ ਦੋਖੀ ਹੈ, ਉਹ ਕਹਿੰਦੇ ਯਾਰ ਘੱਟੋ ਘੱਟ ਸਾਨੂੰ ਉਹ ਤਾਂ ਉਹਨੇ ਕੁਛ ਨਾ ਕੁਛ ਤਾਂ ਸਾਨੂੰ ਦਿੱਤਾ ਹੈ ਨਾ। ਲੋਕ ਬੜੇ ਵਿਹਾਰਕ ਨੇ, ਇਸੇ ਕਰਕੇ ਮੈਂ ਉਹ ਜਿਹੜੀ ਇੱਕ ਪੋਸਟ ਪੋਲ ਸਟੱਡੀ ਦਾ ਜਿਹੜਾ ਹਵਾਲਾ ਦਿੱਤਾ ਸੀਗਾ ਉਹਦੇ ਤੇ ਹੋਇਆ ਹੀ ਨੀ ਕੋਈ ਵੀ ਧਰਮ ਦੇ ਆਧਾਰ ਤੇ ਲੋਕ ਪੰਜਾਬ ਚ ਵੋਟ ਕਿੰਨੇ ਕੁ ਪਾਉਂਦੇ ਹੈਗੇ। ਦੂਜੇ ਬੰਨੇ ਬੀਜੇਪੀ, ਹੁਣ ਜੋ ਗੁੜਗਾਉਂ ਦੇ ਵਿੱਚ ਉਹ ਐਫ ਆਈ ਆਰ ਹੋਈ ਹੈਗੀ ਆ ਉੱਥੇ ਬੀਜੇਪੀ ਦੀ ਸਰਕਾਰ ਵਿੱਚ ਉਹਦੇ ਚ ਉਹ ਘੁੱਦ ਪਈ ਹੈਗੀ, ਉਸ ਨਿਸ਼ਾਨਾ ਤਾਂ ਪੰਜਾਬ ਦਾ ਇਲੈਕਸ਼ਨ ਹੈ ਨਾ। ਹੁਣ ਦੇਖੋ ਤੁਸੀਂ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਬਿਲਕੁਲ ਨਾਲ ਖੜੇ ਵਿਖਾਈ ਦਿੰਦੇ ਨੇ ਤੁਹਾਨੂੰ। ਹੁਣ ਇਹ ਉਹ ਬੀਜੇਪੀ ਜਦੋਂ 2015 ਦੇ ਵਿੱਚ ਬੇਅਦਬੀ ਹੋਈ ਜਿੱਥੋਂ ਇਹ ਸਾਰਾ ਕੁਛ ਸਿੱਖ ਜਗਤ ਦੇ ਮਨ ਚ ਇੱਕ ਬਹੁਤ ਵੱਡਾ ਰੋਸ ਜਿਹੜਾ ਜਿਹਦਾ ਉਹ ਨੀ ਹੋਇਆ ਗਾ ਅੱਜ ਤੀਕਰ ਵੀ ਉਹ ਚੱਲਿਆ ਆ ਰਿਹਾ। ਜੇ ਬੀਜੇਪੀ ਅੱਜ ਸ਼੍ਰੀਮਾਨ ਅਮਿਤ ਸ਼ਾਹ ਜੀ ਕੇਸਰੀ ਪਦ ਬੰਨ ਕੇ ਆ ਰਹੇ ਨੇ ਔਰ ਕਹਿ ਰਹੇ ਨੇ ਕਿ ਜੀ ਅਗਰ ਸ਼੍ਰੀ ਗੁਰੂ ਤੇਗ ਬਹਾਦਰ ਨਾ ਹੋਤੇ ਤੋ ਨਾ ਹਿੰਦੂ ਹੋਤੇ ਨਾ ਹਮ ਹੋਤੇ, ਦੂਜੇ ਬੰਨੇ ਅੱਜ ਸ਼੍ਰੀ ਨੈਣ ਸਿੰਘ ਸੈਣੀ ਪੰਜਾਬ ਚ ਆ ਰਹੇ ਨੇ ਉਹ ਕੇਸਰੀ ਪਦ ਬੰਨੀ ਹੋਈ ਹੈਗੀ ਉਹਨਾਂ ਦੇ, ਉਹ ਆ ਰਹੇ ਨੇ ਸਾਰੇ ਜਿਹੜੇ ਉਹ ਆ ਰਹੇ ਨੇ। ਤੇ ਬਈ ਜੇ ਤੁਸੀਂ ਬੀਜੇਪੀ ਸਹੀ ਮਨੋ ਇਸ ਚੀਜ਼ ਦਾ ਇਹਤਰਾਮ ਕਰਦੀ ਹੁੰਦੀ ਰਿਸਪੈਕਟ ਕਰਦੀ ਤੇ 2015 ਚ ਸਾਂਝੀ ਸਰਕਾਰ ਸੀ ਬੀਜੇਪੀ ਨੇ ਕਿਉਂ ਨੀ ਕਿਹਾ ਹੈਗਾ ਵੀ ਭਾਈ ਅਸੀਂ ਸਰਕਾਰ ਤੋਂ ਵੱਖ ਹੁੰਦੇ ਆ ਤੁਸੀਂ ਗਲਤ ਕੀਤਾ ਹੈਗਾ। ਉੱਥੇ ਤਾਂ ਚਿੰਬੜੇ ਨੇ 2017 ਤੀਕਰ ਲੜ ਰਹੇ ਇਹਨਾਂ ਦੇ ਬੀਜੇਪੀ, ਕਿਉਂ ਨੀ ਇਹ ਸਟੈਂਡ ਲਿਆ, ਮੋਰਲ ਸਟੈਂਡ ਲਿਆ ਇਹਨਾਂ ਨੇ ਵੀ ਬਈ ਜੋ ਹੋ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਅਸੀਂ ਇਹ ਗੁਰੂਆਂ ਦਾ ਅਪਮਾਨ ਨਹੀਂ ਸਹਿ ਸਕਦੇ, ਅਸੀਂ ਸਰਕਾਰ ਤੋਂ ਵੱਖ, ਸਾਨੂੰ ਸੱਤਾ ਨੀ ਚਾਹੀਦੀ। ਇਸੇ ਲਈ ਜਿਹੜਾ ਕੁਛ ਬੀਜੇਪੀ ਹੁਣ ਕਰ ਰਹੀ ਹੈ ਕੇਸਰੀ ਬੰਨ ਕੇ ਆ ਰਹੇ ਨੇ ਇਹ ਸੱਤਾ ਵਾਸਤੇ, ਇਸ ਲਈ ਤਾਂ ਕਹਿਣਾ ਹੈਗਾ ਕਿ ਬਈ ਇਹ ਬੀਜੇਪੀ ਵੀ ਉਨੀ ਦੋਸ਼ੀ ਹੈ। ਜੇ ਇਹਨਾਂ ਦਾ ਰਸਮੀ ਤੌਰ ਤੇ ਗੱਠਜੋੜ ਨਹੀਂ ਵੀ ਹੋਇਆ ਪਰ ਜਮਾ ਨਾਲ ਖੜੇ ਵਿਖਾਈ ਦਿੰਦੇ, ਜਿੱਦਣ ਪਹਿਲੇ ਦਿਨ ਇਹਦੀ ਵੀਡੀਓ ਆਈ ਭਗਵੰਤ ਮਾਨ ਹੋਰਾਂ ਦੀ ਤੇ ਉਸ ਦਿਨ ਤੁਸੀਂ ਸੁਖਬੀਰ ਸਿੰਘ ਬਾਦਲ ਨੇ ਜੋ ਐਕਸ ਦੇ ਉੱਤੇ ਪੋਸਟ ਪਾਈ ਆਪਣੀ ਤੇ ਜੋ ਕੇਵਲ ਸਿੰਘ ਢਿੱਲੋਂ ਨੇ ਪਾਈ ਹੈ ਸ਼ਬਦ ਬਾ ਸ਼ਬਦ ਹੂ ਬਹੂ, ਤਾਂ ਬੀਜੇਪੀ ਮੈਨੂੰ ਲੱਗਦਾ ਕਿ ਇਸ ਇਹਦੀ ਥੋੜੀ ਜਿਹੀ ਸਥਿਤੀ ਸਮਝਣ ਦੇ ਵਿੱਚ ਸਹਾਈ ਹੋਊਗੀ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਵੀ ਚਾਹੇ ਗੱਠਜੋੜ ਨਹੀਂ ਕੀਤਾ ਪਰ ਹਮ ਸਾਥ ਸਾਥ ਹੈ।
1: ਉਹ ਫਿਰ ਇੰਨਾ ਲੰਬਾ ਸਾਥ
0: ਅੰਡਰਸਟੈਂਡਿੰਗ ਇਹਨਾਂ ਦੀ ਹੈਗੀ ਹੈ ਔਰ ਇਹ ਵੀ
1: ਰਾਜੂ ਜੀ ਐਡੀ ਛੇਤੀ ਰਿਸ਼ਤੇ ਖਤਮ ਨਹੀਂ ਹੁੰਦੇ 20 ਸਾਲ ਇਕੱਠੇ ਰਹੇ ਹੋਵੋ,
0: ਮੈਂ ਉਸੇ ਕਰਕੇ ਕਹਿ ਰਿਹਾ ਨਾ। ਤੇ ਇਸ ਕਰਕੇ ਬੀਜੇਪੀ ਕਹਿੰਦੀ ਅਸੀਂ ਨਿਤਿਨ ਨਵੀਨ ਜੀ ਹਮ ਆਪਣੇ ਦਮ ਤੇ ਲੜੇਂਗੇ ਔਰ ਉਹਨਾਂ ਨੇ ਬਕਾਇਦਾ ਤਕੀਦ ਕੀਤੀ ਆਪਣੇ ਪੰਜਾਬ ਦੇ ਨੇਤਾਵਾਂ ਨੂੰ ਵੀ ਭਾਈ ਸਰਵ ਜਨਤ ਤੌਰ ਦੇ ਉੱਤੇ ਤੁਸੀਂ ਗੱਠਜੋੜ ਨੂੰ ਲੈ ਕੇ ਕੋਈ ਬਿਆਨਬਾਜ਼ੀ ਨਹੀਂ ਕਰਨੀ, ਬਿਆਨ ਹਾਈ ਕਮਾਨ ਕਰੇਗੀ ਫੈਸਲਾ ਗਠਬੰਧਨ ਹੋਊਗਾ ਕਿ ਨਹੀਂ ਹੋਊਗਾ, ਠੀਕ ਹੈ। ਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕੀ ਦਰਸਾਉਂਦੀਆਂ ਸਾਨੂੰ, ਇਹ ਸੱਤਾ ਸ਼ਾਹ ਮਾਤ ਦਾ ਖੇਲ ਜਿਹੜਾ ਹੈਗਾ ਲੋਕਾਂ ਨੂੰ ਭਰਮ ਚ ਰੱਖਣ ਵਾਲਾ ਖੇਲ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿ ਵੀ ਜਿਹੜੇ ਲੋਕ ਹੈਗੇ ਆ ਨਾ ਉਹ ਘੱਟੋ ਘੱਟ ਇਸ ਮਾਮਲੇ ਚ ਕਲੀਅਰ ਹੈ। ਤੁਸੀਂ ਫੋਰੈਂਸਿਕ ਜਾਂਚਾਂ ਕਰਾਈ ਚੱਲੋ ਉਹ ਕਹਿੰਦੇ ਜੀ ਉਹ ਗਲਤ ਆ ਉਹ ਗਲਤ ਹੈ, ਅਸੀਂ ਪੰਜਾਬੀ ਲੋਕ ਨਾ ਹਾਈਲੀ ਓਪੀਨੀਅਨੇਟਡ ਲੋਕ ਆ,
1: ਚਲੋ ਗੱਲ ਹੈ
0: ਆਮ ਬੰਦੇ ਨੂੰ ਵੀ ਪਤਾ ਵੀ ਕੀ ਆ। ਮੈਂ ਬਸ ਗੱਲ ਕੰਪਲੀਟ ਕਰਦਾ ਦੋ ਚਾਰ ਸ਼ਬਦ ਕਿ ਹਰ ਬੰਦਾ ਸਾਡੇ ਇੱਥੇ ਉਹਦੇ ਕੋਲੇ ਹਰੇਕ ਸਵਾਲ ਦਾ ਜਵਾਬ ਹੈ ਬ੍ਰਹਿਮੰਡ ਤੋਂ ਲੈ ਕੇ ਥੱਲੇ ਤੀਕਰ। ਜੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਨਾ ਉਹਨਾਂ ਨੂੰ ਪਤਾ ਹੈ ਵੀ ਭਗਵੰਤ ਮਾਨ ਹੈ ਜਾਂ ਨਹੀਂ ਹੈਗਾ, ਉਹ ਬਿਲਕੁਲ

0: ਕਲੀਅਰ ਨੇ ਤੇ ਜਦੋਂ ਵੋਟ ਪਾਉਣੀ ਆ ਉਦੋਂ ਵੀ ਉਹ ਬੜੇ ਕਲੀਅਰ ਨੇ ਵੀ ਅਸੀਂ ਕਾਹਦੇ ਕਰਕੇ ਵੋਟ ਪਾਉਣੀ ਆ, ਧਰਮ ਦੇ ਆਧਾਰ ਤੇ ਪਾਉਣੀ ਉਹ ਪਾਉਣੀ ਹੈ ਕਿ ਧਰਮ ਦੇ ਆਧਾਰ ਤੇ ਵੋਟ ਪਾਉਣੀ ਹੁੰਦੀ ਨਾ ਜੀ। ਠੀਕ ਹੈ, ਤਾਂ ਫੇਰ ਆਹ ਜਿਹੜੀ ਜਿਵੇਂ ਅੱਜ ਜਾਖੜ ਸਾਹਿਬ ਨੇ ਕਿਹਾ ਕਿ ਜੀ ਚੰਨੀ ਸਾਹਿਬ ਨੇ ਵੀ ਅੱਜ ਬਿਆਨ ਦਿੱਤਾ ਕਿ ਜੀ ਅਕਾਲ ਤਖ਼ਤ ਸੁਪਰੀਮ ਹੈ, ਸ਼ਾਨ ਹੈ, ਮਾਨ ਹੈ, ਅਸੀਂ ਉਹਦੇ ਤੋਂ ਸੇਧ ਲੈਂਦੇ। ਉਹ ਭਲਿਓ ਮਾਨਸੋ, ਤੁਸੀਂ 40-40, 50-50 ਸਾਲ ਦੇ ਰਾਜਨੀਤੀ ਚੋਂ ਜੇ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੇ ਹੁੰਦੇ ਤਾਂ ਇਹੋ ਜਿਹੀ ਰਾਜਨੀਤੀ ਕਰਦੇ ਜਿਹੋ ਜਿਹੀ ਹੁਣ ਹੋ ਰਹੀ ਹੈ? ਤੁਸੀਂ ਬੜੀ ਸੱਚੀ ਸੁੱਚੀ ਰਾਜਨੀਤੀ ਕਰ ਰਹੇ ਹੋ। ਇਹ ਤੁਹਾਡੀ ਜਿਹੜੀ ਰਾਜਨੀਤੀ ਹੈ ਜੋ ਤੁਸੀਂ ਇਲੈਕਸ਼ਨਾਂ ਚ ਜੋੜ ਤੋੜ ਕਰਦੇ ਹੈਗੇ ਆ, ਸਾਰਾ ਕੁਛ ਢੰਗ ਤਰੀਕੇ ਵਰਤਦੇ ਆ ਕਿ ਜਿਹੜਾ ਮੀਰੀ ਪੀਰੀ ਦਾ ਸੰਕਲਪ ਹੈ, ਜਿਹੜੀ ਉਹਦੀ ਉੱਚਤਾ ਤੇ ਸੁੱਚਤਾ, ਤੁਸੀਂ ਉਹ ਤੁਹਾਡੀ ਰਾਜਨੀਤੀ ਉਹਦੇ ਹਾਣੀ ਹੈਗੀ, ਉਹਦੇ ਮੇਚ ਹੈਗੀ ਆ। ਤੇ ਇਸ ਕਰਕੇ
1: ਬਾਬੇ ਨਾਨਕ ਦੇ
0: ਉਪਦੇਸ਼ ਹੈ ਧਰਮ ਨੂੰ, ਬਸ ਧਰਮ ਨੂੰ, ਧਰਮ ਨੂੰ ਲੋਕਾਂ ਨੂੰ
1: ਬਰਾਬਰਤਾ ਦਾ, ਬਰਾਬਰਤਾ ਦਾ ਦੋਸ਼ੀ ਅਸੀਂ। ਇਹ ਤਾਂ ਰਾਜੂ ਜੀ ਤੁਸੀਂ ਸਹੀ ਗੱਲ ਕਹੀ ਵੀ ਮੇਰੇ ਪੀੜੀ ਦੀ ਤਾਂ ਸਾਡੇ ਪਹਿਲੀ ਪਾਤਸ਼ਾਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੀ ਮੰਨ ਲੈਣ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਾਰਾ ਸਭ ਕੁਛ ਦਾ ਭਲਾ ਹੋਜੂ, ਸਰਬੱਤ ਦਾ ਭਲਾ ਹੋਜੂ। ਉਹਦੇ
0: ਛੇ ਸ਼ਬਦਾਂ ਦੇ ਵਿੱਚ ਪੂਰੀ ਦੀ ਪੂਰੀ ਜੀਵਨ ਚਾਹਤ ਹੈ ਵੀ ਜਿਉਣਾ ਕਿਵੇਂ ਹੈ, ਸਾਰਾ ਲੁਕਿਆ ਪਿਆ ਇਹਦੇ ਵਿੱਚ।
1: ਬਿਲਕੁਲ,
0: ਗੱਲ ਤਾਂ ਅਮਲ ਹੈ, ਨਿਬੇੜੇ ਅਮਲਾਂ ਤੇ ਹੋਣੇ ਨੇ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਹਰ ਕੋਈ ਪੋਲੀਟੀਕਲ ਲੀਡਰ ਕਹਿੰਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਲੇਕਿਨ ਅਮਲ ਕੀ ਹੈ ਸਾਡੇ? ਉਹ ਗੁਰੂਆਂ ਦੀ ਸਿੱਖਿਆਵਾਂ ਵਾਲੇ ਅਮਲ,
1: ਉਹ ਤਾਂ ਜ਼ੀਰੋ ਹੈ ਜੀ।
0: ਪ੍ਰੈਸ ਸਾਹਿਬ ਦਾ ਜਿਹੜਾ ਖਰਚਾ ਬਿਲਕੁਲ ਜਾਇਜ਼ ਹੈਗਾ ਕਿ ਜਦੋਂ ਇਹੋ ਜਿਹੀ ਸਥਿਤੀ ਹੋਵੇ, ਉਹੀ ਆ ਵੀ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਪਈ ਤਾਂ ਫਿਰ ਕੌਣ ਬਚਾਊਗਾ ਭਾਈ ਫਸਲ ਨੂੰ
1: ਜੀ। ਭੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਜਿਹੜਾ ਕਰੰਟ

0: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ, 4 ਰੁਪਏ ਮੰਗਾਉਣੇ ਹੋਣ, ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ।

0: 4036074208 Akal Foreign Exchange. हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसे भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तों लैके हेडशॉट अते परिवार पोर्ट्रेट तक असी सब कुछ करते हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 403-947-0060
1: The time is 5 p.m. You are listening to Fairchild Radio CHKF FM 94.7, a multicultural radio station in Calgary.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community anytime, anywhere.
3: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ ਸ਼ਾਂਤ ਸਟਰੀਟਸ ਅਤੇ ਪਾਰਕਾਂ ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ genesisland.com ਤੇ ਜਾਓ
0: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
1: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ

0: मेरा नाम वीरपाल कौर टाटा मैं फाउंडर हूँ YYC होम केयर सर्विसेज दी एंड मैं पैरामेडिक हूँ बाय प्रोफेशन एट YYC होम केयर सर्विसेज असी घरां दे विच होम केयर प्रोवाइड करदे हां जिदे विच असी सरकार नूं सिद्धा बिल करदे हां अंडर क्लाइंट डायरेक्टेड होम केयर इनवाइसी प्रोग्राम इहदे लई गवर्नमेंट फंडिंग हैगी आ उहदे लई तुहानूं कोई भी क्वेश्चन होण तुसीं सानूं फोन कर सकदे हां 8257600983 ते थैंक यू
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर का दूजा नाम आ सुकून ते कैनेडा च घर खरीदना एक वड्डी चुनौती
3: घर खरीदण तो पहला इत्मीनान नाल किसी प्रोफेशनल दी सलाह जरूर लाओ
2: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: भरोसेयोग रियल्टर मनदीप सिंह गिल दा नंबर नोट करो 403-617-1868
2: जेकर कर रहे हो घर खरीदन ते वेचन दी प्लानिंग मनदीप सिंह गिल नू कॉल कर लो जा विजिट करो उना दी वेबसाइट mandeep.realtor
3: मैक्सवेल सेंट्रल दे रियल्टर मनदीप सिंह गिल 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुज्जो 2935 19th Street नॉर्थ ईस्ट कैलगरी कैलगरी कारपेट Empire. Phone number 403-510-1515. 2935 19th Street, North East Calgary.
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
2: ਦੂਜੀ ਲੋਕੇਸ਼ਨ 117-7771-80
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ

ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ 94.7 FM ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 24 ਜੂਨ ਹੈ ਦਿਨ ਬੁੱਧਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 6 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਰੀਤ ਕੌਰ ਇਹਨਾਂ ਦੇ ਨਾਲ ਅਸੀਂ ਕੰਨਾਂ ਦੀ ਸਾਂਭ ਸੰਭਾਲ ਦੀ ਗੱਲ ਕਰਨੀ ਹੈ ਇਹ ਅਲਬਰਟਾ ਦੇ ਪਹਿਲੇ ਹੀਅਰਿੰਗ ਇੰਸਟਰੂਮੈਂਟ ਸਪੈਸ਼ਲਿਸਟ ਨੇ ਜਿਹੜੇ ਕਿ ਪੰਜਾਬੀ ਬੋਲਦੇ ਨੇ ਸੋ ਕਿਸ ਏਜ ਗਰੁੱਪ ਦੇ ਹੀਅਰਿੰਗ ਟੈਸਟ ਫ੍ਰੀ ਹੁੰਦੇ ਨੇ ਜੇਕਰ ਕੋਈ ਕਲੀਨਿਕ ਨਹੀਂ ਜਾ ਸਕਦਾ ਤੇ ਉਹਨਾਂ ਵਾਸਤੇ ਇਹ ਕਿੱਦਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਇੱਥੋਂ ਤੱਕ ਕਿ ਔਨ ਸਾਈਟ ਇੰਡਸਟਰੀਅਲ ਹੀਅਰਿੰਗ ਟੈਸਟ ਵੀ ਇਹ ਕਰਦੇ ਨੇ ਘਰਾਂ ਦੇ ਵਿੱਚ ਤਾਂ ਜਾਂਦੇ ਹੀ ਜਾਂਦੇ ਨੇ ਹੋਰ ਜਿਹੜੇ ਲੋਕ ਨੋਇਜ਼ ਦੇ ਵਿੱਚ ਰਹਿੰਦੇ ਨੇ ਜਿਵੇਂ ਡਰਾਈਵਰਸ ਹੋ ਗਏ ਜਾਂ ਕੰਸਟਰਕਸ਼ਨ ਵਰਕਰਸ ਹੋ ਗਏ ਫੈਕਟਰੀਜ਼ 'ਚ ਕੰਮ ਕਰਨ ਵਾਲੇ ਹੋ ਗਏ ਵੇਅਰ ਹਾਊਸ ਦੇ ਵਿੱਚ ਆਵਾਜ਼ਾਂ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਕੰਨ ਕਿਵੇਂ ਖਰਾਬ ਹੋ ਜਾਂਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਐਡਵਾਂਸ ਦੇ ਵਿੱਚ ਹੀ ਕਿਹੜੇ ਪ੍ਰੀਕੋਸ਼ਨਸ ਲੈਣੇ ਚਾਹੀਦੇ ਆ ਆਪਾਂ ਇਸ ਬਾਬਤ ਅੱਜ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਨੀਆਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪੌਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ

0: ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸੀਡੀਜ਼ ਬੈਂਜ਼ ਕੰਟਰ ਹਿਲਸ
1: ਬੜੀ ਵਾਰੀ ਅਸੀਂ ਸੁਣਿਆ ਕਿ ਅੱਖਾਂ ਗਈਆਂ ਤੇ ਜਹਾਨ ਚਲਾ ਗਿਆ ਦੰਦ ਗਏ ਤੇ ਸਵਾਦ ਚਲਾ ਗਿਆ ਪਰ ਕਦੀ ਸੋਚਿਆ ਵੀ ਜੇ ਕੰਨ ਚਲੇ ਗਏ ਤਾਂ ਅਸੀਂ ਅੱਖਾਂ ਦੀ ਵੀ ਬੜੀ ਦੇਖਭਾਲ ਕਰਦੇ ਹਾਂ ਦੰਦਾਂ ਦੀ ਵੀ ਬੜੀ ਸਾਂਭ ਸੰਭਾਲ ਕਰਦੇ ਹਾਂ ਤੇ ਕੰਨਾਂ ਲਈ ਅਸੀਂ ਕਈ ਵਾਰੀ ਕੇਅਰਲੈਸ ਹੋ ਜਾਂਦੇ ਹਾਂ ਅੱਜ ਦੀ ਇਹ ਖਾਸ ਮੁਲਾਕਾਤ ਇਸੇ ਨਾਲ ਹੀ ਜੁੜੀ ਹੋਈ ਹੈ ਸਾਡੇ ਨਾਲ ਪ੍ਰਾਈਮ ਹੀਅਰਿੰਗ ਕਲੀਨਿਕ ਤੋਂ ਰੀਤ ਕੌਰ ਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਖਾਸ ਗੱਲਾਂ ਬਾਤਾਂ ਹੋਣਗੀਆਂ ਰੀਤ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਟੂਡੀਓ ਚ
2: ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ
1: ਸਭ ਤੋਂ ਪਹਿਲਾਂ ਰੀਤ ਤੁਹਾਡੇ ਬਾਰੇ ਜਾਣਦੇ ਆ ਕਿ ਤੁਸੀਂ ਇਸ ਪ੍ਰੋਫੈਸ਼ਨ ਨੂੰ ਕਦੋਂ ਚੁਣਿਆ ਕਿੰਨੇ ਸਾਲ ਹੋ ਗਏ ਨੇ ਕੰਮ ਕਰਦੇ ਆ ਤੇ ਸਿਰਫ ਇਸੇ ਨੂੰ ਹੀ ਕਿਉਂ ਚੁਣਿਆ
2: ਵੈਲ ਮੈਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਆਲਮੋਸਟ 7 to 8 ਇਅਰਸ ਹੋ ਗਏ ਨੇ ਮੈਂ ਇਸ ਪ੍ਰੋਫੈਸ਼ਨ ਨੂੰ ਇਸ ਲਈ ਚੁਣਿਆ ਬਿਕਾਜ਼ ਮੈਂ ਜੋਬ ਕਰਦੀ ਸੀਗੀ ਐਂਡ ਮੈਂ ਰਿਅਲਾਈਜ਼ ਕੀਤਾ ਕਿ ਇਸ ਇੰਡਸਟਰੀ ਦੇ ਵਿੱਚ ਆਪਣੀ ਕਮਿਊਨਿਟੀ ਨੂੰ ਸਰਵ ਕਰਨ ਲਈ ਲੈਂਗੁਏਜ ਬੈਰੀਅਰ ਬਹੁਤ ਵੱਡੀ ਚੀਜ਼ ਸੀ ਸੋ ਕਲੀਨਿਕਸ ਦੇ ਵਿੱਚ ਜਿਹੜੇ ਵੀ ਸਪੈਸ਼ਲਿਸਟ ਸੀਗੇ ਹੇਅਰਿੰਗ ਇੰਸਟਰੂਮੈਂਟ ਸਪੈਸ਼ਲਿਸਟ ਉਹਨਾਂ ਦੇ ਨਾਲ ਲੈਂਗੁਏਜ ਬੈਰੀਅਰ ਆਉਂਦਾ ਸੀ ਸੀਨੀਅਰਸ ਨੂੰ ਸੋ ਮੈਂ ਅਲਬਰਟਾ ਦੀ ਪੂਰੇ ਅਲਬਰਟਾ ਦੀ ਪਹਿਲੀ ਪੰਜਾਬੀ ਬੋਲਣ ਵਾਲੀ ਫੀਮੇਲ ਸਪੈਸ਼ਲਿਸਟ ਬਣੀ ਆ ਤਾਂ ਕਿ ਜਿਹੜੇ ਵੀ ਸੀਨੀਅਰਸ ਆਉਂਦੇ ਆ ਕੋਈ ਵੀ ਪ੍ਰੋਬਲਮ ਉਹਨਾਂ ਨੂੰ ਆਪਣੇ ਕੰਨਾਂ ਦੇ ਰਿਲੇਟਡ ਉਹ ਸੇਮ ਲੈਂਗੁਏਜ ਚ ਮੇਰੇ ਨਾਲ ਗੱਲ ਕਰ ਸਕਣ
1: ਤੇ ਰੀਤ ਜਿਹੜਾ ਤੁਸੀਂ ਕਲੀਨਿਕ ਚਲਾ ਰਹੇ ਹੋ ਇਹ ਮੋਬਾਈਲ ਕਲੀਨਿਕ ਹੈ ਤੁਸੀਂ ਘਰਾਂ ਦੇ ਵਿੱਚ ਵੀ ਸਰਵਿਸਿਸ ਦੇਣ ਦਾ ਜਿਹੜਾ ਜਿੰਮਾ ਆ ਉਹ ਚੁੱਕਿਆ ਆ ਕਿਵੇਂ ਇਹ ਆਈਡੀਆ ਆਇਆ ਕਿ ਮੈਨੂੰ ਡੋਰ ਟੂ ਡੋਰ ਵੀ ਇਹ ਕੰਮ ਜਾ ਕੇ ਕਰਨਾ ਚਾਹੀਦਾ
2: ਪਹਿਲਾਂ ਮੈਂ ਦੱਸਣਾ ਚਾਹੂੰਗੀ ਕਿ ਸਾਡੀ ਪ੍ਰਾਈਮਰੀ ਲੋਕੇਸ਼ਨ ਜਿਹੜੀ ਹੈਗੀ ਹੈ ਫਿਜ਼ੀਕਲ ਲੋਕੇਸ਼ਨ ਏਪੈਕਸ ਸਕਾਈ ਮੈਡੀਕਲ ਦੇ ਵਿੱਚ ਹੈਗੀ ਹੈ ਪ੍ਰਾਈਮ ਹੀਅਰਿੰਗ ਕਲੀਨਿਕ ਸੋ ਸਾਡੀ ਉੱਥੇ ਵੀ ਕਲੀਨਿਕ ਹੈ ਅਤੇ ਹੁਣ ਅਸੀਂ ਰੀਸੈਂਟਲੀ ਆਪਣਾ ਮੋਬਾਈਲ ਹੀਅਰਿੰਗ ਕਲੀਨਿਕ ਸਟਾਰਟ ਕੀਤਾ ਜਿਹਦੇ ਵਿੱਚ ਇਹ ਕਿ ਜੇ ਕਿਸੇ ਨੂੰ ਕੋਈ ਮੋਬਿਲਿਟੀ ਕੰਸਰਨਸ ਨੇ ਕੋਈ ਸਾਡੀ ਲੋਕੇਸ਼ਨ 'ਤੇ ਨਹੀਂ ਆ ਸਕਦੇ ਤਾਂ ਅਸੀਂ ਉਹਨਾਂ ਦੇ ਘਰ ਜਾ ਕੇ ਜਾਂ ਉਹਨਾਂ ਦੇ ਕੋਈ ਸੀਨੀਅਰ ਹੋਮ ਜਾਂ ਕਮਿਊਨਿਟੀ ਦੇ ਵਿੱਚ ਜਾ ਕੇ ਵੀ ਅਸੀਂ ਟੈਸਟ ਕਰ ਸਕਦੇ ਹਾਂ ਕੰਨਾਂ ਦਾ ਟੈਸਟ ਕਰ ਸਕਦੇ ਹਾਂ ਕੋਈ ਹੀਅਰਿੰਗ ਏਡ ਸਰਵਿਸਿਜ਼ ਈਅਰ ਕੰਸਲਟੇਸ਼ਨਸ ਕੁਛ ਵੀ ਉਹਨਾਂ ਨੂੰ ਜ਼ਰੂਰਤ ਆ ਉਹ ਆਪਾਂ ਪ੍ਰੋਵਾਈਡ ਕਰਦੇ ਹਾਂ
1: ਜੀ ਕਿੰਨਾ ਕੁ ਬੈਨੀਫਿਸ਼ਲੀ ਸਾਬਿਤ ਹੋ ਰਿਹਾ ਜਿਹੜਾ ਤੁਸੀਂ ਮੋਬਾਈਲ ਕਲੀਨਿਕ ਦੀ ਗੱਲ ਕਰ ਰਹੇ ਹੋ ਉਹਦਾ ਰਿਸਪੌਂਸ ਕਿੱਦਾਂ ਕਦਾ ਮਿਲ ਰਿਹਾ ਤੁਹਾਨੂੰ
2: ਸੋ ਜਿਹੜਾ ਮੋਬਾਈਲ ਕਲੀਨਿਕ ਅਸੀਂ ਸਟਾਰਟ ਕੀਤਾ ਬੇਸਿਕਲੀ ਕਲੀਨਿਕ ਔਨ ਦਾ ਵੀਲਸ ਬਹੁਤ ਵਧੀਆ ਰਿਸਪੌਂਸ ਹੈ ਸੋ ਫਾਰ ਹਜੇ ਇਹਨੂੰ ਮੰਥ ਵੀ ਨਹੀਂ ਹੋਇਆ ਸਟਾਰਟ ਕੀਤੇ ਨੂੰ ਬਟ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਇੱਕ ਨਵੀਂ ਚੀਜ਼ ਹੈ ਇਹ ਜਿੱਦਾਂ ਮੈਂ ਦੱਸਿਆ ਕਿ ਅਲਬਰਟਾ ਦਾ ਸਾਊਥ ਏਸ਼ੀਅਨ ਪਹਿਲਾ ਮੋਬਾਈਲ ਕਲੀਨਿਕ ਅਸੀਂ ਸਟਾਰਟ ਕੀਤਾ ਪ੍ਰਾਈਮ ਹੀਅਰਿੰਗ ਤੇ ਸੋ ਉਹਦੇ ਨਾਲ ਲੋਕਾਂ ਨੂੰ ਕਾਫੀ ਜਿਹੜੀਆਂ ਆਪਸ਼ਨਸ ਓਪਨ ਹੋ ਗਈਆਂ ਨੇ ਸੋ ਜੇ ਉਹ ਨਹੀਂ ਆ ਸਕਦੇ ਉਹ ਸਾਨੂੰ ਫੋਨ ਕਰ ਸਕਦੇ ਆ ਅਸੀਂ ਉੱਥੇ ਜਾ ਕੇ ਟੈਸਟ ਕਰ ਸਕਦੇ ਹਾਂ
1: ਜੀ ਅਰਿਤ ਜੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂ ਤੇ ਜੇ ਕੋਈ ਦੋ ਕੁ ਵਾਰੀ ਹਾਂਜੀ ਕਵੇ ਜਾਂ ਕਿਸੇ ਨੂੰ ਉੱਚੀ ਬੋਲ ਕੇ ਕੁਝ ਦੱਸਣਾ ਪਵੇ ਤੇ ਪਰ ਉਹ ਮੰਨਦਾ ਨਹੀਂ ਹੁੰਦਾ ਵੀ ਮੈਨੂੰ ਘੱਟ ਸੁਣਦਾ ਆ ਸ਼ਾਇਦ ਉਹ ਥੋੜਾ ਜਿਹਾ ਹੈਜ਼ੀਟੇਟ ਫੀਲ ਕਰਦੇ ਆ ਇਹ ਗੱਲ ਦੱਸਣ ਲਈ ਕਿ ਮੈਨੂੰ ਥੋੜੀ ਜਿਹੀ ਕੰਨਾਂ 'ਚ ਪ੍ਰੋਬਲਮ ਆ ਗਈ ਹੈ ਜਾਂ ਮੈਂ ਉੱਚੀ ਸੁਣਨਾ ਚਾਹੁੰਦਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ
2: ਸੋ ਹੀਅਰਿੰਗ ਜਿਹੜਾ ਲੋਸ ਹੁੰਦਾ ਉਹਦੇ ਕਾਫੀ ਸਿੰਬਲਸ ਹੁੰਦੇ ਆ ਪਹਿਲਾਂ ਸਿਗਨਲ ਹੁੰਦੇ ਕਿ ਜਿੱਦਾਂ ਤੁਸੀਂ ਕਿਹਾ ਕਿ ਦੋ ਵਾਰੀ ਪੁੱਛਣਾ ਪੈਂਦਾ ਜਾਂ ਫਿਰ ਤੁਹਾਨੂੰ ਬਾਕੀਆਂ ਦੇ ਕੰਪੈਰੇਟਿਵਲੀ ਟੀਵੀ ਦਾ ਵੋਲਿਊਮ ਜ਼ਿਆਦਾ ਚਾਹੀਦਾ ਜਾਂ ਫਿਰ ਤੁਹਾਨੂੰ ਜਿਵੇਂ 5-7 ਲੋਕ ਬੈਠੇ ਆ ਤੁਹਾਨੂੰ ਪਤਾ ਹੈ ਕਿ ਕੁਛ ਗੱਲ ਹੋ ਰਹੀ ਹੈ ਪਰ ਸਮਝ ਨਹੀਂ ਆ ਰਹੀ ਉਹਦੇ ਮਲਟੀਪਲ ਰੀਜ਼ਨਸ ਹੋ ਸਕਦੇ ਆ ਹੋ ਸਕਦਾ ਤੁਹਾਡੇ ਕੰਨਾਂ 'ਚ ਵੈਕਸ ਹੋਵੇ ਮੈਲ ਹੋਵੇ ਕੰਨ ਪੂਰਾ ਪਲੱਗ ਹੋ ਸਕਦਾ ਤੁਹਾਨੂੰ ਤਾਂ ਨਾ ਸੁਣ ਰਿਹਾ ਹੋਵੇ ਰਾਈਟ ਜਾਂ ਫਿਰ ਹੋ ਸਕਦਾ ਏਜਿੰਗ ਪ੍ਰੋਸੈਸ ਹੈ ਤੁਹਾਨੂੰ ਹੀਅਰਿੰਗ ਲੋਸ ਹੋ ਗਿਆ ਪਰ ਤੁਸੀਂ ਰੀਅਲਾਈਜ਼ ਨਹੀਂ ਕਰ ਪਾ ਰਹੇ ਤੁਹਾਡੇ ਨਾਲ ਦੇ ਆਲੇ ਦੁਆਲੇ ਵਾਲੇ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਤੁਹਾਨੂੰ ਸੁਣਨ ਦੀ ਹੁਣ ਪ੍ਰੋਬਲਮ ਆ ਰਹੀ ਆ
1: ਜੀ ਜੇਕਰ ਅਸੀਂ ਹੀਅਰਿੰਗ ਏਡਸ ਦੀ ਗੱਲ ਕਰੀਏ ਤੇ ਕੀ ਇਹ ਵਿਜ਼ੀਬਲ ਹੁੰਦੀਆਂ ਨੇ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਸੁਣਨ ਦੀ ਸ਼ਕਤੀ ਉਹਨਾਂ ਦੀ ਘੱਟ ਗਈ ਹੈ ਤੇ ਉਹਨਾਂ ਨੂੰ ਕੋਈ ਏਡ ਯੂਜ਼ ਕਰਨੀ ਪੈਂਦੀ ਹੈ ਤੇ ਇਹ ਕਿੱਡੀ ਕੁ ਹੁੰਦੀ ਹੈ ਕਿਉਂਕਿ ਕੁਛ ਸਾਲ ਪਹਿਲਾਂ ਅਸੀਂ ਦੇਖਿਆ ਸੀ ਕਿ ਇੱਕ ਬਹੁਤ ਵੱਡੀ ਜੀ ਮਸ਼ੀਨ ਹੁੰਦੀ ਸੀ ਜਿਹੜੀ ਤੁਹਾਨੂੰ ਕੈਰੀ ਕਰਨੀ ਪੈਂਦੀ ਸੀ ਅੱਜ ਕੱਲ੍ਹ ਦੇ ਟਾਈਮ ਤੇ ਕਿੰਨਾ ਕੁ ਡਿਵੈਲਪ ਹੋ ਗਿਆ ਹੈ ਸਾਰਾ ਕੁਛ
2: ਵੈਲ ਹੁਣ ਬਹੁਤ ਜ਼ਿਆਦਾ ਐਡਵਾਂਸਮੈਂਟ ਆ ਗਈ ਹੈ ਜਿੱਦਾਂ ਆਪਾਂ ਪਹਿਲਾਂ ਵੀ ਆਫ ਏਅਰ ਵੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਜਿਹੜੀਆਂ ਹੀਅਰਿੰਗ ਏਡਸ ਹੁੰਦੀਆਂ ਸੀ ਐਨਾਲੋਗ ਹੀਅਰਿੰਗ ਏਡਸ ਹੁੰਦੀਆਂ ਸੀ ਹਨਾ ਉਹਦੇ ਨਾਲ ਤੁਹਾਨੂੰ ਇੱਕ ਬਾਕਸ ਡੱਬੀ ਦਿੱਤੀ ਜਾਂਦੀ ਸੀ ਵਾਇਰਸ ਹੁੰਦੀਆਂ ਸੀ ਹੁੰਦੀਆਂ ਵੀ ਉਹ ਬਲਕੀ ਸੀ ਉਹਦਾ ਸਾਈਜ਼ ਵੱਡਾ ਹੁੰਦਾ ਸੀ ਉਹਨਾਂ ਦਾ ਸੋ ਨਾਊਡੇਜ਼ ਬਹੁਤ ਟਾਈਨੀ ਛੋਟੀਆਂ ਏਆਈ ਕੰਪੈਟੀਬਲ ਰੀਚਾਰਜੇਬਲ ਤੁਸੀਂ ਕੋਈ ਸੈੱਲ ਬੈਟਰੀ ਨਹੀਂ ਪਾਉਣਾ ਉਹਦੇ ਵਿੱਚ ਉਹ ਫੋਨ ਵਾਂਗੂ ਚਾਰਜ ਹੋ ਜਾਂਦੀਆਂ ਐਂਡ ਜੇ ਤੁਸੀਂ ਫੋਨ ਚਲਾ ਲੈਂਦੇ ਹੋ ਬਲੂਟੂਥ ਕੰਪੈਟੀਬਲ ਹੁੰਦੀਆਂ ਤੁਸੀਂ ਆਪਣੇ ਫੋਨ ਨਾਲ ਕਨੈਕਟ ਕਰ ਸਕਦੇ ਆ ਲਾਈਕ ਸਟ੍ਰੀਮਿੰਗ ਲਈ ਕਾਲਸ ਵਗੈਰਾ ਲੈਣ ਲਈ ਤੇ ਬਹੁਤ ਛੋਟੀਆਂ ਹੁੰਦੀਆਂ ਡਿਸਕਰੀਟ ਹੁੰਦੀਆਂ ਆਪਣੇ ਹੇਅਰ ਕਲਰ ਨਾਲ ਮੈਚ ਕਰ ਸਕਦੇ ਆ ਸਕਿਨ ਕਲਰ ਨਾਲ ਮੈਚ ਕਰ ਸਕਦੇ ਆ ਕੋਈ ਐਕਸਟਰਾ ਵਾਇਰਿੰਗ ਜਾਂ ਡੱਬੀ ਤੁਸੀਂ ਕੁਛ ਨਹੀਂ ਰੱਖਣੀ ਹੁੰਦੀ ਹੁਣ

0: ਇਸ ਵਿਦੇਸ਼ ਦੀ ਧਰਤੀ ਤੇ ਲੈਂਗੁਏਜ ਤੇ ਕਲਚਰਲ ਬੈਰੀਅਰ ਜਿਹੜੇ ਨੇ ਉਹ ਹਮੇਸ਼ਾ ਕਈ ਵਾਰੀ ਆ ਜਾਂਦੇ ਨੇ ਤੁਸੀਂ ਕਿਹੜੀਆਂ ਕਿਹੜੀਆਂ ਲੈਂਗੁਏਜਸ ਦੇ ਵਿੱਚ ਆਪਣੀਆਂ ਸਰਵਿਸਿਜ਼ ਦਿੰਦੇ ਹੋ
1: ਸੋ ਜਿਹੜਾ ਮੇਨ ਆਪਣਾ ਹੈਗਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਲੈਂਗੁਏਜ ਬੈਰੀਅਰ ਇਸ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਸੋ ਫਸਟ ਆਫ ਆਲ ਆਪਣੀ ਕਮਿਊਨਿਟੀ 'ਚ ਪੰਜਾਬੀ ਇੰਗਲਿਸ਼ ਹਿੰਦੀ ਦੇ ਵਿੱਚ ਕੋਈ ਕਿਸੇ ਨੂੰ ਵੀ ਕੋਈ ਵੀ ਤਰ੍ਹਾਂ ਦੀ ਸਰਵਿਸ ਚਾਹੀਦੀ ਆ ਮੇਰਾ ਸਟਾਫ ਵੀ ਅਸੀਂ ਵੀ ਸਾਰੇ ਆਪੋ ਲੈਂਗੁਏਜ ਬੋਲਦੇ ਹਾਂ ਸਮਝਦੇ ਹਾਂ ਸੋ ਕਿਸੇ ਵੀ ਤਰ੍ਹਾਂ ਦੀ ਇਸ ਲੈਂਗੁਏਜ ਦੇ ਨਾਲ ਕੋਈ ਵੀ ਆ ਕੇ ਸਾਨੂੰ ਆਪਣੇ ਕੰਸਰਨਸ ਜਿਹੜਾ ਹੈਗਾ ਉਹ ਦੱਸ ਸਕਦਾ
0: ਜੀ ਤੇ ਹੀਅਰਿੰਗ ਪ੍ਰੋਬਲਮਸ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਨੇ ਜਿਨ੍ਹਾਂ ਕਰਕੇ ਸੁਣਨ ਦੀ ਜਿਹੜੀ ਸ਼ਕਤੀ ਹੈ ਉਹ ਘਟਦੀ ਹੈ
1: ਸੋ ਹੀਅਰਿੰਗ ਜਿੱਦਾਂ ਸਭ ਤੋਂ ਮੇਨ ਜਿਹੜਾ ਆਪਾਂ ਦੇਖਿਆ ਹੋਣਾ ਉਹ ਹੁੰਦਾ ਏਜਿੰਗ ਪ੍ਰੋਸੈਸ ਪ੍ਰੈਸਬਾਈਕਿਊਸਿਸ ਹੀਅਰਿੰਗ ਲਾਸ ਕਹਿੰਦੇ ਆ ਉਹਨੂੰ ਏਜਿੰਗ ਪ੍ਰੋਸੈਸ ਹੁੰਦਾ ਆਪਾਂ ਕਹਿੰਦੇ ਕਿ ਸਿਰਫ ਬਜ਼ੁਰਗਾਂ ਨੂੰ ਹੀ ਕੰਨਾਂ ਦੀ ਪ੍ਰੋਬਲਮ ਹੁੰਦੀ ਹੈ ਬਟ ਮੰਨ ਲਓ ਕੋਈ ਆਕੂਪੇਸ਼ਨਲ ਵਰਕਰ ਹੈ ਕੋਈ ਇੰਡਸਟਰੀਅਲ ਵਰਕਰ ਹੈ ਵੇਅਰ ਹਾਊਸ ਕੰਸਟਰਕਸ਼ਨ ਇੰਡਸਟਰੀ 'ਚ ਕੰਮ ਕਰਦੇ ਆ ਉਹਨਾਂ ਨੂੰ ਵੀ ਹੀਅਰਿੰਗ ਲਾਸ ਹੋ ਸਕਦਾ ਕਿਉਂਕਿ ਨੋਇਸ ਐਕਸਪੋਜ਼ਰ 'ਚ ਬਹੁਤ ਜ਼ਿਆਦਾ ਟਾਈਮ ਰਹਿੰਦੇ ਆ ਤੁਹਾਨੂੰ ਕੰਨਾਂ 'ਚ ਕੋਈ ਇਨਫੈਕਸ਼ਨ ਹੋਈ ਆ ਜਾਂ ਫਿਰ ਤੁਹਾਡਾ ਕੋਈ ਐਕਸੀਡੈਂਟ ਹੋਇਆ ਉਹਦੇ ਨਾਲ ਤੁਹਾਨੂੰ ਟੈਂਪਰੇਰੀ ਜਾਂ ਪਰਮਾਨੈਂਟ ਹੀਅਰਿੰਗ ਲਾਸ ਹੋ ਸਕਦਾ ਬਾਕੀ ਬਾਡੀ ਦੀਆਂ ਹੋਰ ਆਟੋਇਮਿਊਨ ਡਿਜ਼ੀਜ਼ ਹੁੰਦੇ ਆ ਇਨਰ ਈਅਰ ਦੇ ਜਿਹੜੇ ਕੰਨ ਦਾ ਥਰਡ ਪਾਰਟ ਹੈ ਉਹਦੀਆਂ ਇਨਫੈਕਸ਼ਨਸ ਹੁੰਦੀਆਂ ਜਿਹਦੇ ਨਾਲ ਪਰਮਾਨੈਂਟ ਹੀਅਰਿੰਗ ਲਾਸ ਹੋ ਜਾਂਦਾ ਤੁਹਾਨੂੰ ਸੋ ਇਹਦੇ ਕਾਫੀ ਸਾਰੇ ਰੀਜ਼ਨਸ ਆ ਜਿਹਦੇ ਕਰਕੇ ਹੋ ਸਕਦਾ ਇਹ ਤੁਹਾਨੂੰ ਹੀਅਰਿੰਗ ਲਾਸ
0: ਜੀ ਰੀਤ ਮੈਂ ਤੁਹਾਡਾ ਪੜ੍ਹ ਰਹੀ ਸੀ ਤੇ ਉੱਥੇ ਲਿਖਿਆ ਸੀ ਕਿ ਔਨ ਸਾਈਟ ਇੰਡਸਟਰੀਅਲ ਹੀਅਰਿੰਗ ਟੈਸਟ ਵੀ ਤੁਸੀਂ ਕਰਦੇ ਆ ਸਾਨੂੰ ਇਹਦੇ ਬਾਰੇ ਵੀ ਦੱਸੋ
1: ਸੋ ਮੈਂ ਜਿਹੜੇ ਆਕੂਪੇਸ਼ਨਲ ਹੈਲਥ ਸਰਵਿਸਿਜ਼ ਉਹਦੇ ਲਈ ਵੀ ਮੈਂ ਕੁਆਲੀਫਾਈਡ ਟੈਕਨੀਸ਼ੀਅਨ ਹਾਂ ਕਿਸੇ ਦੇ ਵੀ ਕੋਈ ਕੰਸਟਰਕਸ਼ਨ ਵਰਕਰਸ ਨੇ ਜਾਂ ਇੰਡਸਟਰੀਅਲ ਵਰਕਰਸ ਨੇ ਉਹਨਾਂ ਦੇ ਔਨ ਸਾਈਟ ਟੈਸਟਿੰਗ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਇੰਪਲਾਈਜ਼ ਹੁੰਦੇ ਆ ਵਨ ਬਾਈ ਵਨ ਆਉਣਾ ਕਲੀਨਿਕ 'ਚ ਥੋੜ੍ਹਾ ਡਿਫੀਕਲਟ ਹੁੰਦਾ ਐਂਡ ਉਹਨਾਂ ਦੇ ਔਨ ਸਾਈਟ ਟੈਸਟਿੰਗ ਲਈ ਅਸੀਂ ਉੱਥੇ ਟੈਸਟ ਕਰ ਸਕਦੇ ਕਿਉਂਕਿ ਸਾਡੇ ਕੋਲ ਮੋਬਾਈਲ ਕਲੀਨਿਕ ਹੈ ਜਿਹਦੇ ਵਿੱਚ ਸਾਰੀਆਂ ਸਰਵਿਸਿਜ਼ ਹੈਗੀਆਂ ਮਤਲਬ ਦਾ ਸੈਟਅਪ ਸਾਡਾ ਸਾਰਾ ਕੀਤਾ ਹੋਇਆ ਸੋ ਉਹਦੇ ਵਿੱਚ ਅਸੀਂ ਔਨ ਸਾਈਟ ਜਾ ਕੇ ਉੱਥੇ ਟੈਸਟਿੰਗ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਜਿਹੜੀ ਕੰਪਨੀ ਲਈ ਆਪਣੇ ਵਰਕ ਲਈ ਜਿਹੜੀ ਬੇਸ ਲਾਈਨ ਚਾਹੀਦੀ ਆ ਉਹ ਰਿਜ਼ਲਟਸ ਅਸੀਂ ਪ੍ਰੋਵਾਈਡ ਕਰਦੇ ਹਾਂ
0: ਜੀ ਤੇ ਰੀਤ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਵਰਕਰਸ ਜਾਂ ਜਿਹੜੇ ਲੋਕ ਇੱਦਾਂ ਦੇ ਮਾਹੌਲ 'ਚ ਰਹਿੰਦੇ ਨੇ ਜਿੱਥੇ ਨੋਇਜ਼ ਦਾ ਐਕਸਪੋਜ਼ਰ ਬੜਾ ਹੁੰਦਾ ਹੈ ਜਿਵੇਂ ਕੁਛ ਲੋਕ ਟਰੱਕ ਚਲਾਉਂਦੇ ਹੁੰਦੇ ਆ ਕੁਛ ਫੈਕਟਰੀਜ਼ 'ਚ ਕੰਮ ਕਰਦੇ ਹੁੰਦੇ ਆ ਕੁਛ ਕੰਸਟਰਕਸ਼ਨ ਵਰਕਰਸ ਹੁੰਦੇ ਆ ਉਹਨਾਂ ਨੂੰ ਫਿਰ ਆਪਣੇ ਕੰਨਾਂ ਦਾ ਰੱਖ ਰਖਾਵ ਕਰਨ ਲਈ ਕੀ ਕਰਨਾ ਚਾਹੀਦਾ
1: ਬਹੁਤ ਸੋਹਣਾ ਕੁਐਸਚਨ ਹੈ ਇਹ ਤੁਹਾਡਾ ਕਿਉਂਕਿ ਬਹੁਤ ਲੋਕ ਇਸ ਚੀਜ਼ ਨੂੰ ਇਗਨੋਰ ਕਰਦੇ ਆ ਕਿਉਂਕਿ ਮੰਨ ਲਓ ਕੋਈ ਹੈਵੀ ਡਿਊਟੀ ਮਕੈਨਿਕ ਹੈ ਰਾਈਟ ਏਅਰ ਕੰਪਰੈਸਰ ਚੱਲ ਰਿਹਾ ਕੋਈ ਟਾਇਰ ਚੇਂਜ ਕਰਨਾ ਉਹਨਾਂ ਨੇ ਜਾਂ ਫਿਰ ਕੋਈ ਇੰਡਸਟਰੀਅਲ ਵਰਕਰਸ ਨੇ ਫੈਕਟਰੀਜ਼ ਚੀਜ਼ ਫੈਕਟਰੀਜ਼ ਵੇਅਰ ਹਾਊਸ ਕੰਸਟਰਕਸ਼ਨ ਰੂਫ ਕਟਰ ਚਲਾਉਂਦੇ ਆ ਗ੍ਰਾਈਂਡਿੰਗ ਮਸ਼ੀਨਸ ਸੋ ਐਵਰੀ ਡੇ ਤੁਸੀਂ ਉਸ ਐਕਸਪੋਜ਼ਰ 'ਚ ਜਾਣਾ ਕਿਉਂਕਿ ਤੁਹਾਡੀ ਜੋਬ ਆ ਉਹ ਰਾਈਟ 8 to 10 hours 12 hours ਤੁਸੀਂ ਉੱਥੇ ਜਾਣਾ ਸੋ ਕਿਤੇ ਨਾ ਕਿਤੇ ਉਹ ਤੁਹਾਡੇ ਇਨਰ ਹੇਅਰ ਸੈਲਸ ਨੂੰ ਡੈਮੇਜ ਕਰ ਹੀ ਰਿਹਾ ਉਹ ਤੁਹਾਡੇ ਕੰਨਾਂ ਨੂੰ ਪ੍ਰੋਬਲਮ ਦੇ ਰਿਹਾ ਇਹ ਨਹੀਂ ਹੈਗਾ ਕਿ ਉਹ ਤੁਹਾਨੂੰ ਸਡਨ ਹੀਅਰਿੰਗ ਲਾਸ ਰਾਈਟ ਅਵੇ ਹੀਅਰਿੰਗ ਲਾਸ ਹੋ ਜੂਗਾ ਬਟ ਤੁਸੀਂ ਉੱਥੇ ਕੰਮ ਕਰ ਰਹੇ ਹੋ ਇਵੈਂਚੁਅਲੀ ਤੁਹਾਨੂੰ ਹੀਅਰਿੰਗ ਲਾਸ ਹੋਊਗਾ ਹੀ ਹੋਊਗਾ ਸੋ ਉਹਦਾ ਸਭ ਤੋਂ ਬੈਸਟ ਇਹੀ ਹੈ ਕਿ ਤੁਸੀਂ ਜਦੋਂ ਵੀ ਕਿਤੇ ਨੋਇਸ ਐਕਸਪੋਜ਼ਰ 'ਚ ਜੋਬ ਕਰਨੀ ਆ ਆਪਣੇ ਕੰਨਾਂ ਨੂੰ ਕਵਰ ਕਰੋ ਕਸਟਮ ਈਅਰ ਮੋਲਸ ਈਅਰ ਮਫਸ ਉਹਨਾਂ ਕਸਟਮ ਆਪਣੇ ਬਣਾਓ ਜਦੋਂ ਵੀ ਤੁਸੀਂ ਆਪਣੀ ਜੋਬ ਡਿਊਟੀ 'ਤੇ ਮਤਲਬ ਕਿਸੇ ਵੀ ਤਰ੍ਹਾਂ ਦੀ ਜੋਬ ਡਿਊਟੀ ਕਰਨੀ ਆ ਤਾਂ ਉਹਨਾਂ ਨੂੰ ਜ਼ਰੂਰ ਯੂਜ਼ ਕਰੋ
0: ਜੀ ਤੇ ਰਿਤ ਕਈ ਵਾਰੀ ਕੀ ਹੁੰਦਾ ਕਿ ਸਾਡੇ ਘਰਾਂ ਦੇ ਵਿੱਚ ਨਾ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਘਰ ਦੇ ਵਿੱਚ ਸ਼ਾਂਤੀ ਵੀ ਹੋਵੇ ਤੇ ਉਹ ਕਹਿੰਦੇ ਨੇ ਵੀ ਰੌਲਾ ਨਾ ਪਾਓ ਉਹਨਾਂ ਦੇ ਕੰਨਾਂ ਦੇ ਵਿੱਚ ਸਾਂ ਸਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਉਹਦਾ ਕੀ ਕਾਰਨ ਹੁੰਦਾ
1: ਸੋ ਜਿਹੜੀਆਂ ਰਿੰਗਿੰਗ ਬਜ਼ਿੰਗ ਸਾਊਂਡਸ ਆਉਂਦੀਆਂ ਉਹਨੂੰ ਪਟੇਨਾਈਟਿਸ ਕਹਿੰਦੇ ਆ ਉਹਦਾ ਸੋ ਫਾਰ ਕੋਈ ਐਡੀ ਰੀਸਰਚ ਜਾਂ ਉਹਦਾ ਟ੍ਰੀਟਮੈਂਟ ਹਜੇ ਤੱਕ ਲੱਭਿਆ ਨਹੀਂ ਗਿਆ ਹੈਗਾ ਬਟ ਉਹਦੇ ਮਲਟੀਪਲ ਰੀਜ਼ਨਸ ਹੋ ਸਕਦੇ ਆ ਜਿੱਦਾਂ ਮੰਨ ਲਓ ਤੁਹਾਨੂੰ ਕੋਈ ਇਨਫੈਕਸ਼ਨ ਹੋਈ ਆ ਜਾਂ ਤੁਸੀਂ ਬਹੁਤ ਜ਼ਿਆਦਾ ਸ਼ੋਰ ਸ਼ਰਾਬੇ ਵਾਲੀ ਜਗ੍ਹਾ 'ਤੇ ਕੰਮ ਕਰਦੇ ਹੋ ਏਜਿੰਗ ਪ੍ਰੋਸੈਸ ਤੁਹਾਨੂੰ ਹੁਣ ਸੁਣਨ ਦੀ ਸ਼ਕਤੀ ਜਿਹੜੀ ਆ ਸੁਣਨਾ ਘਟਣ ਲੱਗ ਗਿਆ ਸੋ ਉਹ ਤੁਹਾਨੂੰ ਬ੍ਰੇਨ ਇੱਕ ਤਰ੍ਹਾਂ ਦਾ ਸਿਗਨਲ ਦਿੰਦਾ ਤੁਹਾਡੇ ਕੰਨਾਂ 'ਚ ਉਹ ਆਵਾਜ਼ ਪ੍ਰੋਡਿਊਸ ਹੁੰਦੀ ਹੈ ਉਹ ਤੁਹਾਨੂੰ ਇਹ ਦੱਸਣ ਲਈ ਹੁੰਦੀ ਹੈ ਕਿ ਜੋ ਵੀ ਹੁਣ ਬ੍ਰੇਨ ਨੂੰ ਸਿਗਨਲ ਜਾ ਰਿਹਾ ਉਹ ਪ੍ਰੋਪਰ ਨਹੀਂ ਜਾ ਰਿਹਾ ਸੋ ਉਹਦੇ ਬਾਰੇ ਕੁਝ ਕੀਤਾ ਜਾਵੇ ਸੋ ਜਦੋਂ ਵੀ ਕਿਸੇ ਨੂੰ ਟੈਨਾਈਟਿਸ ਹੁੰਦਾ ਹਮੇਸ਼ਾ ਚਾਹੇ ਉਹ ਯੰਗ ਏਜ ਨੇ ਚਾਹੇ ਓਲਡ ਏਜ ਦੇ ਵਿੱਚ ਨੇ ਹਮੇਸ਼ਾ ਆਪਣੇ ਜਿਹੜੇ ਫੈਮਿਲੀ ਡਾਕਟਰ ਜਾਂ ਸਪੈਸ਼ਲਿਸਟ ਨੂੰ ਦਿਖਾਓ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਨੂੰ ਕਿਹੜੀ ਟ੍ਰੀਟਮੈਂਟ ਦੀ ਜ਼ਰੂਰਤ ਆ
0: ਜੀ ਵੈਸੇ ਤਾਂ ਰੀਤ ਹੋਰਾਂ ਦੇ ਜਿਹੜੇ ਕਲੀਨਿਕ ਦਾ ਐਡਰੈਸ ਆ ਉਹ ਵੀ ਇਸ ਵੇਲੇ ਸਕਰੀਨ ਤੇ ਚੱਲ ਰਿਹਾ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਵੀ ਸਕਰੀਨ ਤੇ ਚੱਲ ਰਿਹਾ ਪਰ ਰੀਤ ਕਿਉਂਕਿ ਇਹ ਜਿਹੜੀ ਇੰਟਰਵਿਊ ਆ ਇਹ ਰੇਡੀਓ ਤੇ ਵੀ ਚੱਲਣੀ ਆ ਮੈਂ ਚਾਹੁੰਦੀ ਹਾਂ ਕਿ ਇੱਕ ਵਾਰੀ ਤੁਸੀਂ ਆਪਣਾ ਐਡਰੈਸ ਕਲੀਨਿਕ ਦਾ ਤੇ ਆਪਣਾ ਜਿਹੜਾ ਫੋਨ ਨੰਬਰ ਹੈ ਉਹ ਬੋਲ ਕੇ ਸਾਡੇ ਸਰੋਤਿਆਂ ਨੂੰ ਦੱਸ ਦਿਓ ਜੀ
1: ਬਿਲਕੁਲ ਜੀ ਸਾਡਾ ਜਿਹੜਾ ਐਡਰੈਸ ਹੈਗਾ ਏਪੈਕਸ ਸਕਾਈ ਮੈਡੀਕਲ ਕਲੀਨਿਕ ਦੇ ਵਿੱਚ ਹੈ ਕੰਟਰੀ ਹਿਲਸ ਦੇ ਉੱਤੇ ਐਂਡ ਸਾਡਾ ਫੋਨ ਨੰਬਰ ਹੈਗਾ 403-723-3141 403-723-3141
0: ਜੀ ਬਹੁਤ ਵਧੀਆ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਕੁਝ ਗੋਲਡਨ ਟਿਪ

0: ਲੈਣਾ ਚਾਹੁੰਦੀ ਹਾਂ ਜਿਹਦੇ ਨਾਲ ਮੈਂ ਤੇ ਪਲੱਸ ਸਾਨੂੰ ਦੇਖਣ ਤੇ ਸੁਣਨ ਵਾਲੇ ਜਿਹੜੇ ਨੇ ਉਹ ਆਪਣੇ ਕੰਨਾਂ ਨੂੰ ਜ਼ਰੂਰ ਸਾਂਭ ਲੈਣ।
1: ਮੇਰੇ ਹਮੇਸ਼ਾ ਗੋਲਡਨ ਟਿਪਸ ਇਹੀ ਹੁੰਦੇ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਕੰਨ 'ਚ ਇਚੀਨੈਸ ਹੈ, ਮੈਲ ਹੈ, ਵੈਕਸ ਬਣਦੀ ਹੈ ਜਾਂ ਤੁਹਾਨੂੰ ਡਰਾਈਨੈਸ ਫੀਲ ਹੁੰਦੀ ਹੈ, ਕਦੇ ਵੀ ਕਿਊ ਟਿਪਸ, ਚਾਬੀ, ਸੂਈ ਇੱਦਾਂ ਦੀਆਂ ਚੀਜ਼ਾਂ ਨਾਲ ਆਪਣੇ ਕੰਨਾਂ ਨੂੰ ਪਿੱਕ ਨਾ ਕਰੋ। ਤੁਹਾਨੂੰ ਕੋਈ ਵੀ ਕੰਨਾਂ ਦੀ ਪ੍ਰੋਬਲਮ ਹੈ, ਇਨਫੈਕਸ਼ਨ ਹੋਈ ਆ ਤਾਂ ਤੁਸੀਂ ਜੇ ਮੰਨ ਲਓ ਐਂਟੀਬਾਇਓਟਿਕ ਟ੍ਰੀਟਮੈਂਟ ਤੇ ਹੋ ਆਲਰੇਡੀ ਰਾਈਟ, ਤਾਂ ਤੁਸੀਂ ਆਪਣੇ ਕੰਨਾਂ ਨੂੰ ਜਦੋਂ ਵੀ ਸ਼ਾਵਰ ਲੈਣਾ ਉਹਨਾਂ ਨੂੰ ਕਾਟਨ ਦੇ ਨਾਲ ਪ੍ਰੋਪਰ ਜਿਹੜੇ ਹੈਗੇ ਕਵਰ ਕਰਕੇ ਪਾਣੀ ਤੋਂ ਬਚਾਓ, ਕਿਉਂਕਿ ਜਿੰਨਾ ਪਾਣੀ ਕੰਨਾਂ ਨੂੰ ਇਨਫੈਕਟਿਡ ਈਅਰਸ ਨੂੰ ਲੱਗਦਾ ਉਨਾ ਬੈਕਟੀਰੀਆ ਹੋਰ ਗਰੋ ਹੁੰਦਾ ਤੇ ਤੁਹਾਡਾ ਟ੍ਰੀਟਮੈਂਟ ਉਨਾ ਡਿਲੇ ਹੋ ਜਾਂਦਾ। ਬਾਕੀ ਤੁਸੀਂ ਵੈਕਸ ਰਿਮੂਵ ਕਰਾਉਣੀ ਆ ਜਾਂ ਤੁਸੀਂ ਕੋਈ ਵੀ ਜਿੱਦਾਂ ਕੰਸਟਰਕਸ਼ਨ ਵਰਕਰਸ ਹੋ ਰਾਈਟ, ਤਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਤੋਂ ਵੈਕਸ ਰਿਮੂਵ ਕਰਾਉਣੀ ਚਾਹੀਦੀ ਹੈ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਓਇਲ ਬਿਨਾਂ ਸਲਾਹ ਤੋਂ ਨਹੀਂ ਪਾਉਣਾ ਚਾਹੀਦਾ ਹੈਗਾ, ਬਿਕੋਜ਼ ਵੀ ਡੋਂਟ ਨੋ ਤੁਹਾਡੇ ਕੰਨ ਦੇ ਪਰਦੇ ਦੀ ਹੈਲਥ ਕੀ ਹੈ ਰਾਈਟ, ਉਹਦੇ ਵਿੱਚ ਕੋਈ ਹੋਲ ਤਾਂ ਨਹੀਂ, ਕੋਈ ਪਰਫਰੇਸ਼ਨ ਤਾਂ ਨਹੀਂ ਹੋਈ। ਹਮੇਸ਼ਾ ਪਹਿਲਾਂ ਦਿਖਾਓ ਆਪਣੇ ਕੰਨ ਦਾ ਪਰਦਾ, ਫਿਰ ਤੁਸੀਂ ਬੇਬੀ ਓਇਲ ਯੂਜ਼ ਕਰ ਸਕਦੇ ਬਿਕੋਜ਼ ਅਲਬਰਟਾ ਦੇ ਵਿੱਚ ਬਹੁਤ ਜ਼ਿਆਦਾ ਡਰਾਈਨੈਸ ਹੈ ਰਾਈਟ, ਸਪੈਸ਼ਲੀ ਜਿਹੜੇ ਡਾਇਬਟਿਕ ਪੇਸ਼ੈਂਟਸ ਹੁੰਦੇ ਆ ਉਹਨਾਂ ਦੀਆਂ ਜਿਹੜੀਆਂ ਬਲੱਡ ਵੈਸਲਸ ਹੁੰਦੀਆਂ ਉਹ ਡੈਮੇਜ ਹੁੰਦੀਆਂ ਤਾਂ ਉਹਦੇ ਨਾਲ ਡਰਾਈਨੈਸ ਬਹੁਤ ਹੁੰਦੀ ਆ। ਸੋ ਹਮੇਸ਼ਾ ਤੁਸੀਂ ਬੇਬੀ ਓਇਲ ਯੂਜ਼ ਕਰ ਸਕਦੇ ਆ, ਨਾਟ ਅਦਰ ਓਇਲਸ।
0: ਬੜੀ ਵਧੀਆ ਗੱਲ ਦੱਸੀ ਤੁਸੀਂ ਕਿ ਐਵੇਂ ਨਹੀਂ ਕੰਨਾਂ ਚ ਕਿਊ ਟਿਪ ਮਾਰੇ ਜਾਣੇ, ਐਵੇਂ ਨਹੀਂ ਪਾਣੀ ਪਾ ਪਾ ਕੇ ਕੰਨਾਂ ਨੂੰ ਸਾਫ਼ ਕਰੀ ਜਾਣਾ। ਜੇ ਦੋ ਸ਼ਬਦਾਂ ਚ ਦੱਸਣਾ ਹੋਵੇ ਤੇ ਕੰਨਾਂ ਨੂੰ ਰੋਜ਼ਾਨਾ ਕਿਵੇਂ ਸਾਫ਼ ਕਰਨਾ?
1: ਸੋ ਐਵਰੀ ਡੇ ਸਾਫ਼ ਕਰਨ ਦੇ ਲਈ ਇਹ ਕਿ ਤੁਸੀਂ ਆਪਣਾ ਇੱਕ ਪਰਮਾਨੈਂਟ ਕਾਟਨ ਦਾ ਕਲੋਥ ਜਾਂ ਫਿਰ ਤੁਸੀਂ ਰੱਖ ਸਕਦੇ ਆ, ਉਹਦੇ ਨਾਲ ਬਾਹਰੋਂ ਤੁਸੀਂ ਆਊਟਰ ਈਅਰ ਨੂੰ ਸਾਫ਼ ਕਰ ਸਕਦੇ ਆ, ਬਾਹਰੋਂ ਤੁਸੀਂ ਸਾਈਡਾਂ ਤੋਂ ਕੰਨ ਨੂੰ ਇੱਥੋਂ ਸਾਫ਼ ਬਾਹਰੋਂ ਕਰ ਸਕਦੇ ਆ। ਜੇ ਤੁਸੀਂ ਓਇਲ ਪਾਉਣਾ, ਇਹ ਨਹੀਂ ਕਿ ਕਿਊ ਟਿਪ ਦੇ ਨਾਲ ਤੁਸੀਂ ਓਇਲ ਪਾਓਗੇ, ਉਹਦੇ ਨਾਲ ਓਇਲ ਨਹੀਂ ਪੈਣਾ, ਉਹ ਕਿਊ ਟਿਪ 'ਤੇ ਹੀ ਲੱਗਿਆ ਰਹਿ ਜਾਣਾ। ਸੋ ਤੁਸੀਂ ਇਹ ਡਰੋਪਰ ਲੈ ਸਕਦੇ ਆ ਜਾਂ ਤੁਸੀਂ ਕਾਟਨ ਸਵੈਪ ਦੇ ਨਾਲ ਉਹਦੇ ਨਾਲ ਡਰੋਪਸ ਪਾ ਸਕਦੇ ਆ, ਉਹ ਵੀ ਸਿਰਫ ਵਨਸ ਐਵਰੀ ਡੇ ਇੱਕ ਇੱਕ ਡਰੋਪ ਪਾ ਸਕਦੇ ਆ ਤੁਸੀਂ।
0: ਜੀ, ਅੱਜ ਦੀ ਇੰਟਰਵਿਊ ਨੂੰ ਇੱਥੇ ਖਤਮ ਕਰਦੇ ਆ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ ਕਿਸੇ ਦਿਨ ਫਿਰ ਰੀਤ ਹੋਰਾਂ ਨਾਲ ਬੈਠੀਏ ਤੇ ਕੰਨਾਂ ਦੀ ਸਾਂਭ ਸੰਭਾਲ ਦੀ ਇੱਕ ਡਿਟੇਲਡ ਇੰਟਰਵਿਊ ਕਰੀਏ ਤਾਂ ਕਿ ਬਹੁਤ ਕੁਝ ਜਿਹੜਾ ਸਾਨੂੰ ਨਹੀਂ ਪਤਾ ਉਹ ਪਤਾ ਲੱਗ ਸਕੇ। ਰੀਤ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਟੂਡੀਓ 'ਚ ਆਉਣ ਲਈ।
1: ਥੈਂਕ ਯੂ ਸੋ ਮਚ। ਥੈਂਕ ਯੂ।
0: ਅੱਜ ਦੀ ਗੱਲਬਾਤ ਬਸ ਇੰਨੀ, ਇੱਕ ਨਵੀਂ ਮੁਲਾਕਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਸਵਲੀਨ ਕੌਰ ਜੱਸੜ ਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ। ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496 ਉਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174496

0: 1877-617-4696.
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
7: ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛ ਨਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ

0: ਇਹ ਡਰਦੇ ਨੀ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗਲੀ ਕਹੂੰਗਾ ਕੌਣ ਇਹਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ